वह सूरज चढ़े हजार इति चानन हो

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ

बेसुमारो अथा अगणतो अतुल

ਜੁਗੋ ਜੁਗ ਅਟਲ। ਦੀਨ ਅਰ ਦੁਨੀ ਦੇ ਮਾਲਕ, ਸਰਬਰੇ ਕਾਇਨਾਤ ਦੇ ਸਾਂਝੇ ਰਹਿਬਰ, ਗੁਰੂਆਂ ਕੇ ਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬੇਹਾਗੜਾ ਰਾਗ ਦੇ ਅੰਦਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 547 ਔਰ 48 ਦੇ ਉੱਪਰ ਇਹ ਪਾਵਨ ਬਚਨ ਸੁਭਾਇਮਾਨ ਹੈ। ਚਾਰ ਪਦਿਆਂ ਦਾ ਇਹ ਪਾਵਨ ਬਚਨ ਹੈ ਜੀ। ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪਾਂ ਹੁਣ ਸੰਗਤੀ ਰੂਪ ਵਿੱਚ ਸਭਨਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਇਸ ਮਨੁੱਖ ਨੂੰ ਸੰਸਾਰ ਦੀ ਨਾਸ਼ਵਾਨਤਾ ਪ੍ਰਤੀ ਸੁਚੇਤ ਕੀਤਾ। ਸੰਸਾਰ ਦੀ ਨਾਸ਼ਵਾਨਤਾ ਪ੍ਰਤੀ ਸੁਚੇਤ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਕੁਦਰਤ ਦੇ ਉਹ ਨਿਯਮ ਬਾਰੇ ਸਮਝਾਇਆ, ਇੱਕ ਆਵੇ ਇੱਕ ਜਾਹੇ ਉੱਠ, ਵੀ ਕਈ ਆਉਂਦੇ ਨੇ ਅਤੇ ਕਈ ਇਸ ਸੰਸਾਰ ਤੋਂ ਜਾਂਦੇ ਨੇ। ਇਸ ਨਿਯਮ ਦੇ ਪ੍ਰਤੀ ਸੁਚੇਤ ਕਰਦਿਆਂ ਹੋਇਆ ਨਾਲ ਸਤਿਗੁਰੂ ਨੇ ਦਰਸਾਇਆ ਵੀ ਇਹਨੂੰ ਮੰਨਣਾ, ਇਹਨੂੰ ਮੰਨ ਲੈਣਾ ਜੀਵ ਲਈ ਮੁਸ਼ਕਲ ਹੈ। ਅਤੇ ਸਤਿਗੁਰੂ ਕਹਿੰਦੇ ਇਸ ਨਗਰ ਨੂੰ ਬਿਲਕੁਲ ਉਸੇ ਤਰ੍ਹਾਂ ਸਮਝ ਜਿਵੇਂ ਹਰ ਚੰਦੌਰੀ ਨਗਰੀ ਹੈ। ਨਾ ਉਹ ਹਰ ਚੰਦੌਰੀ ਨਗਰੀ ਅੱਜ ਤੱਕ ਕਿਸੇ ਨੂੰ ਨਜ਼ਰ ਆਈ ਅਤੇ ਨਾ ਹੀ ਇਸ ਸੰਸਾਰ ਉੱਤੇ ਕਿਸੇ ਦੀ ਸਥਿਰਤਾ ਸਦੀਵ ਇੱਕ ਅਕਾਲ ਤੋਂ ਬਿਨਾਂ ਨਜ਼ਰ ਆਈ। ਨਾਸ਼ਵਾਨਤਾ। ਫਿਰ ਮਾਲਕ ਜੀ ਕਹਿੰਦੇ ਵੀ ਜਿਹੜਾ ਸਥਿਰ ਹੈ, ਜੇ ਉਸ ਸਥਿਰ ਕਰਤੇ ਦੀ ਬੰਦਗੀ ਨਹੀਂ, ਮੁੜ ਕੇ ਜੀਵਨ ਗੁਜ਼ਰ ਜਾਣ ਤੋਂ ਮਗਰੋਂ ਸਿਵਾਏ ਪਛਤਾਵੇ ਤੋਂ ਜੀਵ ਕੋਲ ਕੁਝ ਨਹੀਂ ਰਹਿ ਜਾਂਦਾ, ਸਿਰਫ ਪਛਤਾਵਾ ਹੈ। ਜਿੱਥੇ ਸੁਚੇਤ ਕੀਤਾ ਉੱਥੇ ਫਿਰ ਅਕਾਲ ਪੁਰਖ ਪਰਮੇਸ਼ਵਰ ਅੱਗੇ ਅਰਜ਼ੋਈ ਵੀ ਕੀਤੀ ਵੀ ਮਾਲਕ ਜੀ ਉਹ ਤੁਹਾਡੇ ਅੱਗੇ ਬੇਨਤੀ ਹੈ, ਤੁਸੀਂ ਕਿਰਪਾ ਕਰਕੇ ਮੇਰੀ ਆਪ ਸੰਭਾਲ ਕਰੋ, ਮੇਰੀ ਬਾਂਹ ਫੜ ਕੇ ਮੈਨੂੰ ਰੱਖ ਲਓ, ਮੈਨੂੰ ਸਾਧੂਆਂ ਦੇ ਸੰਗ ਦੀ ਦਾਤ ਬਖਸ਼ੋ ਔਰ ਉਹਨਾਂ ਦੀ ਸੰਗਤ ਦੇ ਸਦਕਾ ਮੈਂ ਆਪਣੇ ਕਲਮਲ ਜਿਹੜੇ ਨੇ ਇਹਨਾਂ ਨੂੰ ਨਾਸ਼ ਕਰ ਸਕਾਂ ਅਤੇ ਚੰਗੇ ਸੋਹਣੇ ਜੀਵਨ ਦਾ ਮਾਲਕ ਬਣ ਸਕਾਂ। ਇਸ ਤਰ੍ਹਾਂ ਦਾ ਜਿਹੜਾ ਪ੍ਰਕਰਨ ਹੈ ਜੀ, ਅੱਜ ਇਸ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਬਖਸ਼ਿਆ। ਪਹਿਲਾਂ ਆਰੰਭ ਕੀਤਾ ਜੀ ਮਾਲਕ ਨੇ ਬਚਨ, ਕਹਿੰਦੇ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ ਰਾਮ। ਨਰਪਤ ਸ਼ਬਦ ਵਰਤਿਆ ਜਾਂਦਾ ਹੈ ਰਾਜੇ ਵਾਸਤੇ, ਕਹਿੰਦੇ ਰਾਜਾ ਜਾਣ ਜਿਹੜਾ ਤੇਰੇ ਗ੍ਰਹਿ ਦਾ ਘਰ ਦਾ ਸਾਂਭ ਸੰਭਾਲ ਕਰਨ ਵਾਲਾ ਸਿਆਣਾ ਹੈ, ਸੂਝਵਾਨ ਹੈ, ਸੇਵਕ ਹੈ, ਉਹ ਘਰ ਦਾ ਰਾਜਾ ਹੈ। ਸਿੱਧੇ ਜੇ ਸ਼ਬਦਾਂ 'ਚ ਕਹੀਏ ਵੀ ਜਿਹੜਾ ਘਰ ਦਾ ਮੋਹਤਵਾਰ ਹੈ, ਬਜ਼ੁਰਗ ਕਹਿ ਲਓ, ਸਹਿਜ ਸੁਭਾਅ ਸ਼ਬਦਾਂ 'ਚ ਜੇ ਆਪਾਂ ਕਹੀਏ,
ਕਹਿੰਦੇ ਇਹ ਗੱਲ ਪੱਕੀ ਕਰਕੇ ਜਾਣ ਵੀ ਸਰ ਪਰ ਵਿਛੁੜਨਾ, ਵੀ ਜਿੰਨੇ ਵੀ ਨੇ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹ ਲਈਏ ਸੁਖਾਲਾ ਸਮਝ ਆਏਗਾ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਉਹ ਹੈ ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੇ ਉਹ ਹੈ। ਇਸ ਰੂਪ ਦੇ ਵਿੱਚ ਸਮਝਾ ਰਹੇ ਵੀ ਜਿਹੜਾ ਘਰ ਦਾ ਸਿਆਣਾ ਸੂਝਵਾਨ ਹੈ, ਸਰਪਰ ਵਿਛੁੜਨਾ, ਸਰਪਰ ਦਾ ਮਤਲਬ ਹੁੰਦਾ ਪੱਕਾ, ਜ਼ਰੂਰ, ਲਾਜ਼ਮੀ, ਵਿਛੜਨਾ, ਵਿਛੜੇਗਾ, ਵਿਛੋੜਾ ਪਏਗਾ। ਮੋਹੇ, ਮੋਹ ਵਿੱਚ ਫਸਿਆ ਹੋਇਆ ਕੀ ਪਛਤਾਣੇ, ਮੋਹ ਵਿੱਚ ਫਸਿਆ ਪਛਤਾਉਂਦਾ। ਮਤਲਬ ਪਹਿਲਾਂ ਗੁਰੂ ਸਾਹਿਬ ਨੇ ਇਹ ਸਮਝਾਇਆ ਵੀ ਇਸ ਸੰਸਾਰ ਉੱਤੇ ਜਿਹੜਾ ਵੀ ਜੀਵ ਆਇਆ ਨਾ, ਭਾਵ ਇਹ ਹੀ ਹੈ ਵੀ ਭਾਵੇਂ ਉਹ ਸਿਆਣਾ ਹੈ, ਭਾਵੇਂ ਕਿਸੇ ਵੀ ਰੂਪ 'ਚ ਹੈ, ਜਿਹਨੂੰ ਆਪਾਂ ਪਾਵਨ ਬਚਨਾਂ ਰਾਹੀਂ ਪੜ੍ਹ ਰਹੇ ਹਾਂ, ਹਰੀ ਨਾਹੀ ਡਡੂਰੀ ਪੱਕੀ ਵੱਢਣ ਹਾਰ, ਉਹ ਤਾਂ ਉਹਦੇ ਹੱਥ ਵੱਸ ਦੀ ਖੇਡ ਹੈ ਨਾ, ਵੀ ਉਹਨੇ ਕਿਹਨੂੰ ਸੱਦਣਾ, ਕਿਹਨੂੰ ਭੇਜਣਾ, ਇਹ ਉਹਦੇ ਹੱਥ ਵੱਸ ਹੈ। ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਪਾਂ ਪੜ੍ਹਦੇ, ਮਾਰੇ ਰਾਖੈ ਏਕੋ ਆਪ ਮਾਨੋ ਕਹਿ ਕਿਛ ਨਾਹੀਂ ਹਾਥ, ਸਮਰੱਥਾ ਉਹਦੀ ਹੈ, ਮਰਨਾ ਵੀ ਉਹਨੇ ਹੈ, ਰੱਖਣਾ ਵੀ ਉਹਨੇ, ਅਸੀਂ ਤਾਂ ਸਿਰਫ ਉਹਦੀ ਰਜ਼ਾ, ਉਹਦੇ ਹੁਕਮ ਦੀ ਪਾਲਣਾ ਕਰ ਸਕਦੇ ਹਾਂ, ਇਹਦੇ ਤੋਂ ਵੱਧ ਕਿਤੇ ਕੁਝ ਵੀ ਨਹੀਂ। ਜਾਂ ਹੁਕਮ ਦੀ ਪਾਲਣਾ ਕਰਾਂਗੇ, ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਉਹਦੀ ਜਿਹੜੀ ਰਜ਼ਾ ਹੈ, ਫਿਰ ਉਹ ਭਾਵੇਂ ਜੀਵ ਦਾ ਆਉਣਾ ਹੋਵੇ ਅਤੇ ਭਾਵੇਂ ਜੀਵ ਦਾ ਜਾਣਾ ਹੋਵੇ, ਮੰਨਣਾ ਤਾਂ ਉਹੀ ਪਏਗਾ ਨਾ ਜੀ ਜੋ ਉਹਦੀ ਰਜ਼ਾ ਹੈ। ਉਹਦੀ ਰਜ਼ਾ ਤੋਂ ਬਾਹਰੇ ਹੋ ਕੇ ਤਾਂ ਅਸੀਂ ਕਦੇ ਵੀ ਨਹੀਂ ਚੱਲ ਸਕਦੇ, ਰਹਿਣਾ ਉਹਦੀ ਰਜ਼ਾ ਵਿੱਚ ਹੀ ਪੈਂਦਾ ਹੈ। ਉਹ ਵੱਖਰੀ ਗੱਲ ਹੈ ਵੀ ਜੀਵ ਉਹਦੀ ਰਜ਼ਾ 'ਚ ਰਹਿੰਦਾ ਹੋਇਆ ਰੋਂਦਾ ਵੀ ਹੈ, ਕੁਰਲਾਉਂਦਾ ਵੀ ਹੈ, ਕਿਉਂਕਿ ਕਈ ਵਾਰੀ ਉਹਦਾ ਹੁਕਮ ਇੱਕ ਜੀਵ ਦੀ ਮਤ ਅਨੁਸਾਰ ਇਹਨੂੰ ਚੰਗਾ ਨਹੀਂ ਲੱਗਦਾ, ਜਦੋਂ ਇਹਨੂੰ ਚੰਗਾ ਨਾ ਲੱਗੇ ਫਿਰ ਇਹ ਰੋਂਦਾ ਅਤੇ ਕੁਰਲਾਉਂਦਾ ਹੈ, ਪਰ ਉਹਦਾ ਹੁਕਮ ਹੈ, ਉਹ ਅਟਲ ਹੈ, ਉਹਨੂੰ ਕਦੇ ਵੀ ਮੋੜਿਆ ਨਹੀਂ ਜਾ ਸਕਦਾ, ਕਦੇ ਵੀ ਟਾਲਿਆ ਨਹੀਂ ਜਾ ਸਕਦਾ। ਇਸ ਲਈ ਗੁਰੂ ਸਾਹਿਬ ਕਹਿੰਦੇ, ਕਹਿੰਦੇ ਭਾਈ ਜਿੰਨੇ ਵੀ ਹੈ ਨਾ ਘਰ ਦੇ ਅੰਦਰ ਜੀ ਨੇ, ਉਹ ਜੀਵ ਸਮੇਂ ਸਮੇਂ ਮੁਤਾਬਕ ਆਏ ਨੇ, ਔਧ ਪੁੰਨੀ, ਜਦੋਂ ਔਧ ਪੁੱਜਣੀ ਹੈ, ਔਧ ਮੁੱਕ ਜਾਣੀ ਹੈ, ਫਿਰ ਉੱਥੇ ਇਹ ਨਹੀਂ ਵੇਖਿਆ ਜਾਣਾ ਵੀ ਇਹ ਘਰ ਦਾ ਸਭ ਤੋਂ ਛੋਟਾ ਜੀ ਹੈ, ਜਾਂ ਇਹ ਘਰ ਦਾ ਸਭ ਤੋਂ ਵੱਡਾ ਜੀ ਹੈ, ਜਾਂ ਇਹ ਘਰ ਦੀ ਵਾਗਡੋਰ ਸੰਭਾਲਣ ਵਾਲਾ ਹੈ, ਕੁਝ ਵੀ ਇੱਦਾਂ ਦਾ ਵੇਖਿਆ ਨਹੀਂ ਜਾਏਗਾ। ਜਦੋਂ ਔਧ ਪੁੱਜ ਗਈ, ਔਧ ਮੁੱਕ ਗਈ, ਸਵਾਸਾਂ ਦੀ ਪੂੰਜੀ ਮੁੱਕ ਗਈ, ਫਿਰ ਉਸ ਵਕਤ ਸਿਰਫ ਅਕਾਲ ਦਾ ਇੱਕ ਅਟਲ ਸੱਦਾ ਹੈ, ਔਰ ਉਸ ਸੱਦੇ ਨੂੰ, ਉਸ ਹੋਣੀ ਨੂੰ ਅਸੀਂ ਕਦੇ ਵੀ ਨਾ ਟਾਲ ਸਕਦੇ ਹਾਂ ਅਤੇ ਨਾ ਹੀ ਰੋਕਿਆ ਜਾ ਸਕਦਾ, ਫਿਰ ਉਹਦੀ ਰਜ਼ਾ ਵਿੱਚ ਉਵੇਂ ਹੀ ਰਾਜ਼ੀ ਰਹਿਣਾ ਪੈਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੀ ਆਪਾਂ ਸਾਰੇ ਇਕੱਠੇ ਹੋਏ ਹਾਂ, ਪਰ ਜਿੰਨੇ ਵੀ ਇਕੱਠੇ ਹੋਏ ਹਾਂ ਸਰ ਪਰ ਵਿਛੁੜਨਾ, ਸਮੇਂ ਨਾਲ ਸਾਡਾ ਸੰਯੋਗ ਬਣਿਆ, ਹੁਕਮ ਵਿੱਚ ਸੰਯੋਗ ਬਣਿਆ ਅਤੇ ਹੁਕਮ ਦੇ ਵਿੱਚ ਹੀ ਵਿਯੋਗ ਵੀ ਬਣੇਗਾ। ਜੇ ਸਰ ਪਰ ਸਾਡਾ ਮਿਲਾਪ ਹੋਇਆ ਸਭਨਾਂ ਦਾ ਨਾ, ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਪੂਰਵ ਜਨਮ ਕੇ ਮਿਲੇ ਸੰਯੋਗੀ, ਸਾਰਿਆਂ ਦਾ ਸੰਯੋਗ ਬਣਿਆ, ਮਿਲਾਪ ਹੋਇਆ ਨਾ, ਸੰਯੋਗ ਸਭਨਾਂ ਦਾ, ਫਿਰ ਉਹ ਭਾਵੇਂ ਮਾਂ ਬਾਪ ਦੇ ਰੂਪ 'ਚ ਹੋਵੇ, ਭਾਵੇਂ ਬੱਚਿਆਂ ਦੇ ਰੂਪ ਵਿੱਚ ਹੋਵੇ, ਭਾਵੇਂ ਪਤੀ ਪਤਨੀ ਦੇ ਰੂਪ ਵਿੱਚ ਹੋਵੇ, ਭਰਾ ਭੈਣ ਦੇ ਰੂਪ, ਇੱਕ ਸੰਯੋਗ ਹੈ, ਔਰ ਇਹਨਾਂ ਨਾਲ ਜਿੱਥੇ ਸੰਯੋਗ ਬਣਿਆ, ਇਸ ਸੰਯੋਗ ਦੇ ਨਾਲ ਜਿਹੜੀ ਅਟਲ ਸੱਚਾਈ ਜੁੜੀ ਹੈ ਉਹ ਇਹ ਹੈ, ਸਰ ਪਰ ਵਿਛੁੜਨਾ, ਵਿਛੜਨਾ ਸਾਰਿਆਂ ਨਾਲੋਂ ਹੀ ਹੈ। ਫਿਰ ਹੋ ਸਕਦਾ ਪਹਿਲੋਂ ਨਾ ਸੰਸਾਰ ਦਾ ਜਿਵੇਂ ਨਿਯਮ ਹੈ, ਜਿਹਦੀ ਜਿਹਦੀ ਔਧ ਪੁੰਨੇਗੀ ਪੁੱਜੇਗੀ, ਜਿਵੇਂ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਦਾ, ਵੀ ਇਸ ਸੰਸਾਰ ਉੱਤੇ ਆਏ ਹੋਏ ਜੀਵ ਜਿਹੜੇ ਨਾ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ, ਗੁਰੂ ਸਾਹਿਬ ਦੇ ਜਿਹੜੇ ਵਾਕ ਨੇ ਵੀ ਜਿਵੇਂ ਜਿਵੇਂ ਕੋਈ ਆਇਆ ਉਹਨੇ ਘੱਲਿਆ, ਉਵੇਂ ਆਇਆ ਆਉਂਦਾ ਰਿਹਾ, ਅਤੇ ਜਿਵੇਂ ਜਿਵੇਂ ਉਹਨੇ ਸੱਦਾ ਭੇਜਿਆ ਤਿਵੇਂ ਤਿਵੇਂ ਉਹ ਸੰਸਾਰ ਤੋਂ ਚੱਲਦਾ ਰਿਹਾ। ਬਸ ਇੰਨਾ ਹੈ ਵੀ ਕੋਈ ਅੱਜ ਅਤੇ ਕੋਈ ਦੋ ਦਿਨ ਮਗਰੋਂ ਅਤੇ ਕੋਈ ਚਾਰ ਦਿਨ ਮਗਰੋਂ ਚੱਲ, ਉਹ ਜਿਹੜੀ ਅਟਲ ਸੱਚਾਈ ਹੈ ਉਹ ਉਵੇਂ ਹੀ ਵਰਤ ਰਹੀ ਹੈ, ਉਹ ਨਿਯਮ ਉਵੇਂ ਹੀ ਚੱਲ ਰਿਹਾ। ਬਸ ਇੰਨਾ ਵੀ ਜਿਹਦੀ ਔਧ ਪੁੱਜ ਗਈ, ਬਸ ਜਿਹਦੀ ਉਮਰ ਪੂਰੀ ਹੋਈ ਹੈ ਨਾ, ਜਿਹਨੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਿਆਂ ਕਰ ਲਿਆ, ਬਸ ਉਹ ਜਿਵੇਂ ਜਿਵੇਂ ਸਮਾਂ ਆਉਂਦਾ ਗਿਆ ਤਿਵੇਂ ਤਿਵੇਂ ਤੁਰਿਆ ਜਾਂਦਾ। ਗੁਰੂ ਸਾਹਿਬ ਨੇ ਇਸੇ ਕਰਕੇ ਮਾਲਕ ਜੀ ਨੇ ਬਾਣੀ 'ਚ ਸਮਝਾਉਂਦਿਆਂ ਸਾਨੂੰ ਇਹ ਕਿਹਾ ਵੀ ਜਿੱਥੇ ਸਾਡਾ ਮਿਲਾਪ ਹੋਇਆ
ਮੇਲ ਹੋਇਆ, ਮਿਲਾਪ ਤੋਂ ਵੱਧ ਕੇ, ਮਿਲਾਪ ਤੋਂ ਵੱਧ ਕੇ ਅਟੱਲ ਸੱਚਾਈ ਹੈ ਵਿਛੋੜੇ ਦੀ, ਵਿਛੜ ਜਾਣ ਦੀ। ਹੋ ਸਕਦਾ ਮਿਲਾਪ, ਜਿਵੇਂ ਕਈ ਜਨਮ ਗਰਭ ਹਰ ਖਿਰਿਆ, ਉੱਥੇ ਮਿਲਾਪ ਨਹੀਂ ਹੈ, ਉੱਥੇ ਮਿਲਾਪ ਨਹੀਂ ਹੋਇਆ, ਪਰ ਜਨਮ ਦੇ ਤੋਂ ਪਹਿਲਾਂ ਗਰਭ ਦੇ ਵਿੱਚ ਹੀ ਚਲੇ ਜਾਣਾ, ਵਿਛੋੜਾ ਜ਼ਰੂਰ ਹੈ, ਵਿਯੋਗ ਜ਼ਰੂਰ ਹੈ, ਸੰਯੋਗ ਨਹੀਂ ਬਣਿਆ, ਉਹਨੇ ਸੰਸਾਰ ਨਹੀਂ ਵੇਖਿਆ, ਸੰਸਾਰ ਉੱਤੇ ਉਹਨੇ ਆਪਣੇ ਭਾਈ ਭੈਣ ਮਾਂ ਬਾਪ ਨਹੀਂ ਵੇਖੇ, ਪਰ ਉਹ ਜਿਹੜਾ ਗਰਭ ਵਿੱਚ ਹੀ ਖਰੇ ਗਰਭ ਵਿੱਚ ਹੀ ਚਲਾਣਾ ਕਰ ਗਿਆ ਜਾਂ ਚਲੇ ਗਿਆ ਜਾਂ ਨਾਸ਼ ਹੋ ਗਿਆ, ਉੱਥੇ ਕੀ ਹੈ? ਵਿਛੋੜਾ ਪੱਕਾ ਹੈ। ਇਸੇ ਕਰਕੇ ਸਤਿਗੁਰੂ ਨੇ ਕਿਹਾ, ਕਹਿੰਦੇ ਭਾਈ ਮਰਨ ਲਿਖਾਏ ਮੰਡਲ ਮੈਂ ਆਏ, ਪਹਿਲਾਂ ਮੌਤ ਲਿਖਾਈ ਫਿਰ ਧਰਤੀ 'ਤੇ ਆਇਆ, ਅਤੇ ਜੇ ਧਰਤੀ 'ਤੇ ਆਇਆ ਤਾਂ ਮਿਲਾਪ ਬਣਿਆ, ਧਰਤੀ 'ਤੇ ਆਉਣ ਤੋਂ ਪਹਿਲਾਂ ਤੂੰ ਆਪਣੇ ਵਿਛੋੜੇ ਦੀ ਗੱਲ ਕੀਤੀ ਹੈ, ਵਿਛੁੜ ਜਾਣ ਦੀ, ਸਰਪਰ ਵਿਛੁੜਨਾ ਜ਼ਰੂਰ ਹੈ, ਇਹ ਪੱਕਾ ਹੈ, ਇਹਨੂੰ ਅਸੀਂ ਟਾਲ ਨਹੀਂ ਸਕਦੇ। ਫਿਰ ਕੋਈ ਜੀਵ ਹੋਵੇ ਔਰ ਕਿਸੇ ਰੂਪ ਵਿੱਚ ਹੋਵੇ ਜਿਹੜਾ ਆਇਆ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਜਿਵੇਂ ਜਿਵੇਂ ਨਾ ਲਿਖਿਆ ਹੋਇਆ ਤਿਵੇਂ ਤਿਵੇਂ ਹੁਕਮ ਕਮਾ ਰਿਹਾ, ਬਸ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਜਿਵੇਂ ਰਾਣਾ ਰਾਓ ਨਾ ਕੋ ਰਹੇ ਹੋ, ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋ ਨਾ ਬੰਧਾ ਧੀਰ। ਹੁਣ ਸਥਿਰ ਤਾਂ ਕੋਈ ਵੀ ਨਹੀਂ ਹੈ ਨਾ, ਨਾ ਕੋਈ ਰਾਣਾ ਨਾ ਕੋਈ ਰਾਓ ਨਾ ਕੋਈ ਰੰਕ ਨਾ ਕੋਈ ਫਕੀਰ, ਹੈ ਨਾ, ਕੋਈ ਕੋਈ ਸਥਿਰ ਤਾਂ ਕੋਈ ਵੀ ਨਹੀਂ ਹੈ। ਇਸ ਲਈ ਮਾਲਕ ਕਹਿੰਦੇ ਜਿਹੜਾ ਘਰ ਦਾ ਸਿਆਣਾ ਰਾਜਾ ਵੀ ਹੈ ਨਾ, ਇਹ ਗੱਲ ਪੱਕੀ ਕਰਕੇ ਜਾਣ ਲਓ, ਸਰਪਰ ਵਿਛੁੜਨਾ, ਉਹਦੇ ਉਹਨੇ ਵੀ ਸਾਡੇ ਤੋਂ ਵਿਛੜਨਾ। ਪਰ ਹੁਣ ਮੋਹੇ, ਅਗਲਾ ਜਿਹੜਾ ਜ਼ਿਕਰ ਕੀਤਾ, ਮੋਹੇ ਪਛੁਤਾਣੇ ਰਾਮ, ਜਿੱਥੇ ਮੋਹ ਹੋਵੇ ਉੱਥੇ ਫਿਰ ਪਛਤਾਵਾ ਹੁੰਦਾ ਹੈ। ਇਹਨੂੰ ਹੋਰ ਸੁਖਾਲਾ ਸਮਝ ਲਈਏ, ਸੰਸਾਰ ਉੱਤੇ ਰੋਜ਼ਾਨਾ ਕਈ ਜੀਵ ਆਉਂਦੇ ਨੇ ਅਤੇ ਕਈ ਜਾਂਦੇ ਨੇ, ਲੱਖਾਂ ਦੀ ਗਿਣਤੀ ਵਿੱਚ ਆਉਂਦੇ ਵੀ ਨੇ ਅਤੇ ਲੱਖਾਂ ਦੀ ਗਿਣਤੀ ਵਿੱਚ ਜਾਂਦੇ ਵੀ ਨੇ। ਹੁਣ ਉਹ ਲੱਖਾਂ ਦੀ ਗਿਣਤੀ 'ਚ ਆਏ, ਸਾਨੂੰ ਕੋਈ ਖੁਸ਼ੀ ਹੋਈ? ਲੱਖਾਂ ਦੀ ਗਿਣਤੀ ਵਿੱਚ ਗਏ, ਸਾਨੂੰ ਕੋਈ ਦੁੱਖ ਹੋਇਆ? ਸੰਸਾਰ ਉੱਤੇ ਲੱਖਾਂ ਜੀਵ ਆਏ, ਲੱਖਾਂ ਹੀ ਗਏ, ਨਾ ਉਹਨਾਂ ਲੱਖਾਂ ਦੇ ਆਉਣ ਦਾ ਸਾਨੂੰ ਕੋਈ ਖੁਸ਼ੀ ਹੈ, ਪ੍ਰਸੰਨਤਾ ਹੈ, ਨਾ ਹੀ ਉਹਨਾਂ ਦੇ ਜਾਣ ਦਾ ਸਾਨੂੰ ਕੋਈ ਗਮ ਹੈ, ਦੁੱਖ ਹੈ। ਹੁਣ ਇਹਨੂੰ ਹੋਰ ਨੇੜੇ ਕਰ ਲਓ, ਜੇ ਸਾਡੇ ਗ੍ਰਹਿ ਵਿੱਚ ਲੱਖਾਂ ਨਹੀਂ, ਸਾਡੇ ਗ੍ਰਹਿ 'ਚ ਇੱਕ ਜੀਵ ਨੇ ਆਉਣਾ, ਖੁਸ਼ੀ ਕਿੰਨੀ ਹੈ? ਅਤੇ ਸਾਡੀ ਨੇੜਤਾ, ਮੋਹ ਰੱਖਣ ਵਾਲਾ ਇੱਕ ਜੀਵ ਚਲਾ ਜਾਏ ਤਾਂ ਦੁੱਖ ਕਿੰਨਾ ਹੈ? ਦੋਵੇਂ ਚੀਜ਼ਾਂ ਹੋ ਗਈਆਂ ਨਾ, ਲੱਖਾਂ ਦੇ ਆਉਣ ਦੀ ਕੋਈ ਖੁਸ਼ੀ ਨਹੀਂ, ਪਰ ਇੱਕ ਜੀਵ ਦੇ ਆਉਣ ਦੀ ਖੁਸ਼ੀ ਬਹੁਤ ਹੈ। ਲੱਖਾਂ ਦੇ ਜਾਣ ਦੀ ਕੋਈ ਖੁਸ਼ੀ ਨਹੀਂ, ਪਰ ਲੱਖਾਂ ਦੇ ਜਾਣ ਦੀ ਆਉਣ ਦੀ ਕੋਈ ਖੁਸ਼ੀ ਨਹੀਂ, ਲੱਖਾਂ ਦੇ ਜਾਣ ਦਾ ਦੁੱਖ ਕੋਈ ਨਹੀਂ, ਇੱਕ ਦੇ ਆਉਣ ਦੀ ਪ੍ਰਸੰਨਤਾ ਵੀ ਬੜੀ ਹੈ ਅਤੇ ਇੱਕ ਦੇ ਜਾਣ ਦਾ ਦੁੱਖ ਵੀ ਬੜਾ ਹੈ। ਕਿਉਂ? ਮੋਹ, ਉਹ ਜਿਹੜਾ ਮੋਹ ਹੈ ਉਹ ਹੁਣ ਅੰਦਰ ਪ੍ਰਸੰਨਤਾ ਪੈਦਾ ਕਰ ਰਿਹਾ ਵੀ ਨਹੀਂ, ਸਾਡੇ ਘਰ ਦਾ ਜੀ ਹੈ, ਸਾਡੇ ਘਰ ਦਾ ਮੈਂਬਰ ਹੈ, ਸਾਡੇ ਘਰ ਦੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ, ਜਦੋਂ ਜੀਵ ਆਇਆ ਅਸੀਂ ਬੜੀ ਖੁਸ਼ੀ, ਸਾਰੇ ਟੱਬਰ ਨੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ, ਰਿਸ਼ਤੇਦਾਰਾਂ ਸਾਖ ਸੰਬੰਧੀਆਂ ਸਭਨਾਂ ਨੇ ਜ਼ਾਹਰ ਕੀਤੀ ਖੁਸ਼ੀ। ਜਿੱਥੇ ਰਤਾ ਮਾਤਰ ਵੀ ਰਿਸ਼ਤਾ ਜੁੜਦਾ ਨਾ, ਸੰਬੰਧ ਜੁੜਦਾ, ਉੱਥੇ ਪ੍ਰਸੰਨਤਾ ਵੀ ਹੈ ਅਤੇ ਉੱਥੇ ਦੁੱਖ ਵੀ ਹੈ। ਉਹ ਪ੍ਰਸੰਨਤਾ ਅਤੇ ਦੁੱਖ ਦਾ ਕਾਰਨ ਹੈ ਮੋਹ, ਹੋਰ ਦੂਜਾ ਕੋਈ ਕਾਰਨ ਨਹੀਂ ਬਣਦਾ, ਮੋਹ ਕਾਰਨ ਹੈ। ਮੋਹ ਕਰਕੇ ਸੁੱਖ ਵੀ ਹੋਇਆ, ਖੁਸ਼ੀ ਵੀ ਹੋਈ, ਮੋਹ ਕਰਕੇ ਦੁੱਖ ਵੀ ਹੋਇਆ। ਇਸ ਕਰਕੇ ਸਤਿਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਜਿਹੜਾ ਘਰ ਦਾ ਰਾਜਾ ਹੈ ਨਾ, ਉਸ ਘਰ ਦੇ ਰਾਜੇ ਨਾਲ ਮੋਹ ਬੜਾ ਪੈ ਗਿਆ। ਹੁਣ ਮੋਹ ਪੈ ਗਿਆ ਅਤੇ ਕਹਿੰਦੇ ਮੋਹ ਵਿੱਚ ਫਸਿਆ, ਇਸ ਗੱਲ ਨੂੰ ਚੇਤੇ ਵੀ ਰੱਖ, ਸਰਪਰ ਵੀ ਛੁੜਨਾ, ਅਸੀਂ ਜ਼ਰੂਰ ਵਿਛੜਨਾ, ਉਸ ਘਰ ਦੇ ਰਾਜੇ ਨੇ ਸਾਡੇ ਤੋਂ ਵਿਛੜਨਾ, ਔਰ ਜਦੋਂ ਉਹ ਵਿਛੜੇਗਾ, ਮੋਹੇ ਪਛੁਤਾਣੇ, ਕਹਿੰਦੇ ਮੋਹ ਵਿੱਚ ਫਸਿਆ ਫਿਰ ਪਛਤਾਉਂਦਾ। ਹੁਣ ਮੋਹੇ ਪਛੁਤਾਣੇ ਰਾਮ,
ਕਹਿੰਦੇ ਜਿਹੜਾ ਜੀਵ ਵਿਛੜਦਾ ਹੈ ਸਿਆਣ ਜਿੰਨੇ ਵੀ ਹੈ ਨਾ ਮੋਹ ਪਾ ਲੈਂਦਾ ਉਹ ਫਿਰ ਪਛਤਾਉਂਦੇ ਨੇ, ਜਾਣ ਵਾਲੇ ਦੇ ਜਿਹੜਾ ਜਾਣਾ ਸੀ ਉਹ ਚਲੇ ਗਿਆ, ਉਹ ਤੇ ਸਭ ਕੁਝ ਛੱਡ ਗਿਆ ਨਾ, ਜਾਣ ਵਾਲਾ ਚਲੇ ਗਿਆ, ਉਹਨੇ ਇਹ ਨਹੀਂ ਵੇਖਿਆ ਕਿਸੇ ਨਾਲ ਮੇਰੀ ਕਿੰਨੀ ਨੇੜਤਾ ਹੈ, ਕਿਸੇ ਨਾਲ ਮੇਰੀ ਕਿੰਨਾ ਵਖਰੇਵਾਂ ਹੈ, ਕਿਸੇ ਨਾਲ ਕਿੰਨਾ ਮੇਰਾ ਮੋਹ ਹੈ, ਕਿਸੇ ਨਾਲ ਕਿੰਨਾ ਮੇਰਾ ਵੈਰ ਹੈ, ਕੁਝ ਨਹੀਂ, ਜਿੰਨੇ ਜਾਣਾ ਸੀ ਉਹ ਚਲੇ ਗਿਆ। ਪਰ ਜਿਹੜੇ ਮਗਰ ਰਹਿ ਗਏ ਹੁਣ ਉਹਨਾਂ ਨੇ ਨੇੜਤਾ ਅਤੇ ਦੂਰੀ ਦਾ ਲਿਹਾਜ਼ ਵੇਖਿਆ, ਜਿਨ੍ਹਾਂ ਦੀ ਤਾਂ ਨੇੜਤਾ ਸੀ ਉਹਨਾਂ ਨੇ ਤਾਂ ਬੜਾ ਦੁੱਖ ਪ੍ਰਗਟ ਕੀਤਾ ਵੀ ਨਹੀਂ ਭਾਈ ਚਲੇ ਗਿਆ, ਅਤੇ ਜਿਨ੍ਹਾਂ ਦੀ ਕੋਈ ਨੇੜਤਾ ਨਹੀਂ ਸੀ ਜਾਂ ਜਿਨ੍ਹਾਂ ਨਾਲ ਵੈਰ ਸੀ ਹੋ ਸਕਦਾ ਹੈ ਉਹਨਾਂ ਨੇ ਪ੍ਰਸੰਨਤਾ ਜ਼ਾਹਰ ਕੀਤੀ ਹੋਏ ਵੀ ਸਾਡੀ ਸਾਡਾ ਵੈਰੀ ਜਿਹੜਾ ਉਹ ਚਲੇ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਭਾਈ ਸਰਪਰ ਵਿਛੁੜਨਾ ਮੋਹੇ ਪਛੁਤਾਣੇ ਰਾਮ, ਜਿਹੜਾ ਇਸ ਸੰਸਾਰ ਉੱਤੇ ਸਿੱਧੇ ਜਿਹੇ ਸ਼ਬਦਾਂ 'ਚ ਕਹੀਏ ਵੀ ਸੰਸਾਰ ਉੱਤੇ ਰਹਿੰਦਾ ਹੋਇਆ ਸੰਸਾਰ ਨਾਲ ਮੋਹ ਪਾ ਲੈਂਦਾ ਹੈ, ਫਿਰ ਉਹ ਭਾਵੇਂ ਸੰਸਾਰਕ ਜੀਵ ਹੋਵੇ, ਫਿਰ ਉਹ ਭਾਵੇਂ ਸੰਸਾਰਕ ਪਦਾਰਥ ਹੋਣ, ਕੋਈ ਵਸਤੂਆਂ ਹੋਣ, ਉਹ ਜਿੰਨੇ ਉਹਨਾਂ ਜਿੰਨਾ ਮੋਹ ਪਾਈ ਗਿਆ ਓਨਾ ਹੀ ਜ਼ਿਆਦਾ ਦੁੱਖ ਵੱਧਦਾ ਗਿਆ, ਜਿੰਨਾ ਮੋਹ ਵੱਧਦਾ ਗਿਆ ਓਨਾ ਦੁੱਖ ਵੱਧਦਾ ਗਿਆ, ਜਿੰਨਾ ਮੋਹ ਘੱਟਦਾ ਜਾਏਗਾ ਓਨਾ ਦੁੱਖ ਘੱਟਦਾ ਜਾਏਗਾ। ਕਿਸੇ ਦੇ ਵਿਛੜ ਜਾਣ ਦਾ ਦੁੱਖ ਸਾਨੂੰ ਉਦੋਂ ਹੁੰਦਾ ਜਦੋਂ ਉਹਦੇ ਨਾਲ ਮੋਹ ਹੋਵੇ, ਜਿਵੇਂ ਪਰਿਵਾਰ ਵੱਖਰੇ ਵੱਖਰੇ ਨਾ ਹੋਣ, ਆਪਾਂ ਵੇਖਦੇ ਹਾਂ ਵੀ ਪਰਿਵਾਰਾਂ ਵਿੱਚ ਕੋਈ ਓਨਾ ਮੋਹ ਲਗਾਵ ਪ੍ਰੇਮ, ਜਿਵੇਂ ਪਹਿਲਾਂ ਸਮੇਂ ਦੀ ਗੱਲ ਕਰੀਏ ਤਾਂ ਪਰਿਵਾਰ ਇਕੱਠੇ ਸਨ, ਅੱਜ ਦੀ ਭਾਸ਼ਾ ਕਹਿੰਦੇ ਜੀ ਜੁਆਇੰਟ ਫੈਮਿਲੀ ਹੈ ਨਾ, ਉਹ ਉਦੋਂ ਪਰਿਵਾਰਾਂ ਵਿੱਚ ਮੋਹ ਵਧੀਕ ਸੀ, ਹੁਣ ਪਰਿਵਾਰ ਸਾਰੇ ਵੱਖਰੇ ਵੱਖਰੇ ਹੋ ਗਏ, ਅਸੀਂ ਇੱਕ ਹੋਕਾ ਹੀ ਬਣਾ ਲਿਆ ਨਾ ਵੀ ਛੋਟਾ ਪਰਿਵਾਰ ਸੁਖੀ ਪਰਿਵਾਰ, ਅਸੀਂ ਇਹ ਨਾਰਾ ਬਣਾ ਲਿਆ ਵੀ ਜਿੰਨਾ ਛੋਟਾ ਪਰਿਵਾਰ ਹੋਏਗਾ ਉਨਾ ਸੁਖੀ ਹੋਏ। ਉਹ ਆਪਣੇ ਪਰਿਵਾਰ ਦੇ ਵਿੱਚ ਤਾਂ ਹੋ ਸਕਦਾ ਵੀ ਅਸੀਂ ਸੁੱਖ ਭਾਵੇਂ ਨਾ ਦੇ ਸਕੇ ਹੋਈਏ, ਪਰ ਪਰਿਵਾਰ ਤੋਂ ਵਿਛੜਨ ਦਾ ਦੁੱਖ ਜਿਹੜਾ ਉਹ ਕਿਤੇ ਨਾ ਕਿਤੇ ਮਨ ਨੇ ਮਹਿਸੂਸ ਵੀ ਕੀਤਾ ਹੈ ਨਾ। ਪਰ ਜਿਵੇਂ ਜਿਵੇਂ ਪਰਿਵਾਰ ਨਿੱਕੇ ਹੁੰਦੇ ਗਏ ਆਪਸੀ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਵਿੱਚ ਮੋਹ ਘਟਦਾ ਗਿਆ। ਹੁਣ ਜਿਵੇਂ ਇੱਕ ਪਰਿਵਾਰ ਦੀ ਗੱਲ ਕਰੋ, ਇੱਕ ਬੱਚੇ ਦੀ ਗੱਲ ਕਰੋ, ਜਿਹਨੇ ਆਪਣੇ ਦਾਦੇ ਜਾਂ ਦਾਦੀ ਦਾ ਮੋਹ ਮਾਣਿਆ ਹੀ ਨਹੀਂ, ਉਹ ਦਾਦੇ ਅਤੇ ਦਾਦੀ ਤੋਂ ਰਿਹਾ ਹੀ ਵੱਖਰਾ ਹੋਵੇ, ਦਾਦੇ ਜੇ ਚਲੇ ਜਾਣ ਦਾ ਉਹਨੂੰ ਕੋਈ ਦੁੱਖ ਨਹੀਂ ਹੈ, ਦਾਦੀ ਦੇ ਚਲੇ ਜਾਣ ਦਾ ਉਹਨੂੰ ਕੋਈ ਦੁੱਖ ਨਹੀਂ ਹੈ, ਕਿਉਂ? ਕਿਉਂਕਿ ਉਹਨੇ ਕਦੇ ਉਹਨਾਂ ਦੇ ਕੋਲ ਉਹਨਾਂ ਦੇ ਪ੍ਰੇਮ ਦਾ ਸੁੱਖ ਹੀ ਨਹੀਂ ਮਾਣਿਆ। ਜੇ ਉਹਨਾਂ ਦੇ ਪ੍ਰੇਮ ਦਾ ਸੁੱਖ ਮਾਣਿਆ ਹੋਵੇ ਫਿਰ ਉਹਨੂੰ ਪਤਾ ਲੱਗਦਾ ਵੀ ਦਾਦੇ ਦਾ ਮੋਹ ਕੀ ਸੀ ਅਤੇ ਦਾਦੀ ਦਾ ਮੋਹ ਕੀ ਸੀ, ਜੇ ਸੁੱਖ ਮਾਣੇ ਫਿਰ ਉਹ ਮੋਹ ਨਾਲ ਮੋਹ ਕਰਕੇ ਉਹ ਰੋਂਦਾ ਅਤੇ ਕੁਰਲਾਉਂਦਾ, ਪਰ ਹੁਣ ਕੋਈ ਫਰਕ ਨਹੀਂ ਹੈ ਨਾ, ਕਿਉਂ? ਮੋਹ ਮਾਣਿਆ ਨਹੀਂ। ਬਸ ਇਸੇ ਰੂਪ 'ਚ ਕਹਿ ਲਓ, ਜਿੰਨਾ ਮੋਹ ਵੱਧਦਾ ਜਾਏਗਾ ਤਿਵੇਂ ਤਿਵੇਂ ਸਾਡਾ ਦੁੱਖ ਵਧੇਗਾ, ਜਿੰਨਾ ਮੋਹ ਘਟਦਾ ਜਾਏਗਾ ਤਿਵੇਂ ਤਿਵੇਂ ਸਾਡਾ ਦੁੱਖ ਅਤੇ ਸਾਡਾ ਪਛਤਾਵਾ ਵੀ ਘਟੇਗਾ। ਇਸ ਕਰਕੇ ਗੁਰੂ ਬਾਬਾ ਜੀ ਕਹਿ ਰਹੇ, ਕਹਿੰਦੇ ਪਰਿਵਾਰ ਦਾ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਪਰਿਵਾਰ ਦਾ ਸਿਆਣਾ ਹੈ, ਭਾਵੇਂ ਕੋਈ ਪਰਿਵਾਰ ਦਾ ਸੇਵਕ ਹੈ, ਜਿੰਨੇ ਵੀ ਪਰਿਵਾਰ ਦੇ ਜੀ ਨੇ ਉਹਨਾਂ ਸਾਰੇ ਜੀਵਾਂ ਨੇ ਇੱਕ ਨਾ ਇੱਕ ਦਿਨ ਇੱਕ ਦੂਜੇ ਤੋਂ ਵਿਛੜਨਾ ਜ਼ਰੂਰ ਹੈ। ਉਹ ਸਮਾਂ ਪੈ ਕੇ ਜਿਵੇਂ ਜਿਵੇਂ ਕਿਸੇ ਦੀ ਅਹੁਦ ਪੁੱਜਦੀ ਜਾਏਗੀ ਤਿਵੇਂ ਤਿਵੇਂ ਉਹ ਪਰਿਵਾਰ ਦੇ ਵਿੱਚੋਂ ਵਿਛੜਦਾ ਜਾਏਗਾ। ਪਰ ਮਾਲਕ ਕਹਿੰਦੇ ਭਾਈ ਜਿਨ੍ਹਾਂ ਦਾ ਮੋਹ ਵੱਧਦਾ ਹੈ ਫਿਰ ਉਹ ਮੋਹੇ ਪਛਤਾਣੇ ਰਾਮ, ਉਹ ਮੋਹ ਦੇ ਕਰਕੇ ਫਿਰ ਪਛਤਾਉਂਦਾ ਹੈ, ਉਹ ਜੀਵ ਰੋਂਦਾ।

ਉਦਾਹਰਣ ਜਿਹੜੀ ਦਿੱਤੀ ਸਤਿਗੁਰੂ ਜੀ ਨੇ, ਹਰ ਚੰਦੌਰੀ ਦੇਖ ਭੂਲਾ, ਹਰ ਚੰਦੌਰੀ ਇੱਕ ਨਗਰੀ ਮੰਨੀ ਜਾਂਦੀ ਹੈ, ਮਿੱਥ ਹੈ, ਇਹ ਆਕਾਸ਼ ਦੇ ਵਿੱਚ ਇੱਕ ਨਗਰੀ ਹੈ ਹਰੀਚੰਦ ਰਾਜੇ ਦੀ, ਇਸ ਕਰਕੇ ਉਹਨੂੰ ਹਰ ਚੰਦੌਰੀ ਕਿਹਾ ਜਾਂਦਾ। ਉਹ ਨਗਰੀ ਅੱਜ ਤੱਕ ਕਿਸੇ ਨੂੰ ਨਹੀਂ ਦਿਸੀ, ਕਿਸੇ ਨੂੰ ਵੀ। ਹਰ ਚੰਦੌਰੀ ਦੇਖ ਭੂਲਾ, ਕਹਿੰਦੇ ਜਿਵੇਂ ਉਹ ਹਰ ਚੰਦੌਰੀ ਨਗਰੀ ਕਿਸੇ ਨੂੰ ਨਹੀਂ ਦਿਖੀ, ਮਿੱਥ ਮੰਨੀ ਜਾਂਦੀ ਹੈ ਬਸ, ਉਵੇਂ ਗੁਰੂ ਸਾਹਿਬ ਕਹਿੰਦੇ ਇਹ ਨਗਰੀ ਜਿਹੜਾ ਸੰਸਾਰ ਹੈ ਨਾ, ਇਹ ਹਰ ਚੰਦੌਰੀ ਨਗਰੀ ਹੈ ਬਸ, ਇਹਨੂੰ ਵੇਖ ਕੇ ਭੁੱਲ ਜਾਂਦਾ ਜੀਵ। ਕਹਾ ਅਸਥਿਤ ਪਾਈ ਹੈ, ਫਿਰ ਭੁੱਲ ਜਾਣਾ। ਮਾਲਕ ਕਹਿੰਦੇ ਭਾਈ ਇਹ ਨਾ ਸੰਸਾਰ ਜਿਹੜਾ ਨਾ, ਜਿਵੇਂ ਗੰਧਰਵ ਨਗਰੀ ਵਾਂਗੂ ਨਾ ਸੰਸਾਰ, ਕਹਿੰਦੇ ਝੂਠੇ ਨੂੰ ਵੇਖ ਕੇ ਜੀਵ ਭੁੱਲ ਗਿਆ ਬਸ, ਇਹ ਭੁੱਲ ਗਿਆ, ਇਸ ਵਿੱਚ ਅਡੋਲਤਾ ਕਿੱਥੇ ਹੈ, ਇਹ ਸਥਿਰ ਕਿੱਥੇ ਹੈ, ਅਤੇ ਨਾਸ਼ਵਾਨ ਹੈ। ਸਿਰਫ ਇੱਕ ਜੀਵ ਜਿਹੜਾ ਭੁੱਲਣ ਹਾਰ ਕਹਿ ਲਓ ਜਾਂ ਮੋਹ ਵਿੱਚ ਫਸਿਆ ਕਹਿ ਲਓ, ਸੰਸਾਰ ਨਾਲ ਲਗਾਵ ਬਹੁਤ ਹੈ ਨਾ, ਇਹਨੂੰ ਇੱਦਾਂ ਕਹਿ ਲਈਏ। ਜੀਵ ਜਦੋਂ ਸੰਸਾਰ 'ਤੇ ਆਉਂਦਾ ਨਾ, ਉਦੋਂ ਕੋਈ ਮੋਹ ਨਹੀਂ ਹੈ, ਇੱਕ ਬੱਚੇ ਦਾ ਕੋਈ ਮੋਹ ਨਹੀਂ ਕਿਸੇ ਨਾਲ ਵੀ। ਹੌਲੀ ਹੌਲੀ ਮੋਹ ਬਣਦਾ ਹੈ। ਤੁਸੀਂ ਕਦੇ ਵੀ ਇੱਕ ਉਹ ਬੱਚੇ ਨੂੰ ਜਿਹੜਾ ਸੰਸਾਰ 'ਤੇ ਆਇਆ, ਉਹਨੂੰ ਕਿਸੇ ਥਾਂ 'ਤੇ ਵੀ ਲੈ ਕੇ ਜਾਓ, ਕਿਸੇ 'ਤੇ ਵੀ, ਉਹ ਪਹਿਲਾਂ ਹੈ ਬੜੀ ਹੈਰਾਨੀ ਨਾਲ ਆਲੇ ਦੁਆਲੇ ਵੇਖਦਾ ਹੈ ਵੀ ਮੈਂ ਆਇਆ ਕਿੱਥੇ ਹਾਂ, ਬੜੀ ਹੈਰਾਨੀ ਨਾਲ। ਹੌਲੀ ਹੌਲੀ ਉਹਨੂੰ ਸੋਝੀ ਆਉਂਦੀ ਨਾ, ਫਿਰ ਉਹਨੂੰ ਪਤਾ ਲੱਗਦਾ ਜਾਂਦਾ ਵੀ ਮੈਂ ਕਿੱਥੇ ਹਾਂ ਅਤੇ ਕਿੱਥੇ ਨਹੀਂ। ਪਰ ਜਦੋਂ ਉਸ ਜੀਵ ਨੂੰ, ਜਿੰਨੇ ਸਿੱਧੇ ਜਿਹੇ ਸ਼ਬਦਾਂ 'ਚ ਕਹੀਏ ਵੀ ਨਵਾਂ ਜਿੰਨੇ ਜਨਮ ਲਿਆ ਨਾ ਬੱਚੇ ਨੇ, ਉਹ ਪਹਿਲਾਂ ਜਿਹੜਾ ਮਨੁੱਖ ਨੂੰ ਚੁੱਕਦਾ ਹੈ ਨਾ, ਜਦੋਂ ਉਹ ਅੱਖਾਂ ਖੋਲ੍ਹਦਾ ਅਤੇ ਅੱਖਾਂ ਖੋਲ੍ਹਦਿਆਂ ਪਹਿਲਾਂ ਉਹਨੂੰ ਹੈਰਾਨੀ ਨਾਲ ਵੇਖੀ ਜਾਂਦਾ ਵੀ ਮੈਨੂੰ ਚੁੱਕਣ ਵਾਲਾ ਕਿਹੜਾ ਹੈ। ਫਿਰ ਉਹਦੇ ਦੁਆਲੇ ਦੁਆਲੇ ਜਿਵੇਂ ਇਨਸਾਨਾਂ ਦਾ ਝੁੰਡ ਵਧੀ ਜਾਂਦਾ, ਇਕੱਠ ਵਧੀ ਜਾਂਦਾ, ਉਵੇਂ ਉਵੇਂ ਹੋਰ ਹੈਰਾਨ ਹੋਈ ਜਾਂਦਾ ਵੀ ਇਨਸਾਨ ਹੀ ਬੜੇ ਇਕੱਠੇ ਹੋ ਗਏ ਨਾ। ਉਹ ਸਾਰਿਆਂ ਦੇ ਮੂੰਹ ਵੱਲ ਬੜੀ ਹੈਰਾਨੀ ਨਾਲ ਵੇਖਦਾ। ਫਿਰ ਉਹਨੂੰ ਇੱਕ ਤੋਂ ਦੂਜੀ ਥਾਂ 'ਤੇ, ਮੈਂ ਘਰ ਦੇ ਵਿੱਚ ਹੀ ਜੇ ਆਪਾਂ ਗੱਲ ਕਰੀਏ, ਇੱਕ ਕਮਰੇ ਤੋਂ ਦੂਜੇ ਕਮਰੇ 'ਚ ਲੈ ਜਾਓ, ਦੂਜੇ ਕਮਰੇ 'ਚ ਹੀ ਬੜੀ ਹੈਰਾਨੀ ਨਾਲ ਵੇਖੀ ਜਾਂਦਾ ਵੀ ਮੈਨੂੰ ਕਿੱਥੇ ਲੈ ਆਏ। ਹੁਣ ਉਹ ਸਾਰੀ ਉਹਦੀ ਹੈਰਾਨਗੀ ਹੈ, ਉਹਦੀ ਹੈਰਾਨਗੀ ਦਾ ਕਾਰਨ ਹੈ ਵੀ ਇਹਨਾਂ ਚੀਜ਼ਾਂ ਨਾਲ ਅਜੇ ਮੇਰਾ ਮੋਹ ਨਹੀਂ। ਹੌਲੀ ਹੌਲੀ ਮੋਹ ਬਣਦਾ, ਫਿਰ ਜਿਵੇਂ ਜਿਵੇਂ ਮੋਹ ਬਣਦਾ ਉਹਨੂੰ ਤਿਵੇਂ ਤਿਵੇਂ ਪਤਾ ਲੱਗਣ ਲੱਗ ਜਾਂਦਾ ਵੀ ਆਹ ਕਮਰਾ ਮੇਰਾ ਹੈ, ਆਹ ਮੇਰੇ ਫਲਾਣੇ ਘਰ ਦੇ ਜੀਦਾ, ਫਿਰ ਉਹ ਦੱਸਣ ਲੱਗ ਜਾਂਦਾ। ਫਿਰ ਮੋਹ ਵੱਧ ਗਿਆ, ਜਿੱਥੇ ਜਿੱਥੇ ਮੋਹ ਵੱਧਦਾ ਗਿਆ ਤਿਵੇਂ ਤਿਵੇਂ ਉਹਨੂੰ ਥਾਵਾਂ ਦਾ ਵੀ ਪਤਾ ਲੱਗਦਾ ਗਿਆ, ਪਰਿਵਾਰ ਦੇ ਜੀਆਂ ਦਾ ਵੀ ਪਤਾ ਲੱਗਦਾ ਗਿਆ, ਮੋਹ ਵੱਧਦਾ ਗਿਆ। ਪਰ ਜਦੋਂ ਜਨਮਿਆ ਉਦੋਂ ਮੋਹ ਕੋਈ ਨਹੀਂ ਸੀ। ਹੌਲੀ ਹੌਲੀ ਮੋਹ ਬਣਦਾ ਹੈ ਇਨਸਾਨ ਦਾ ਸੰਸਾਰ ਉੱਤੇ ਆਏਗਾ। ਅਤੇ ਸੰਸਾਰ ਨੂੰ ਗੁਰੂ ਸਾਹਿਬ ਜੀ ਨੇ ਕਿਹਾ, ਕਹਿੰਦੇ ਇਹ ਬਣਾਈ ਹੋਈ ਨਗਰੀ ਹੋਈ ਇੱਦਾਂ ਦੀ ਹੈ ਮਾਲਕ ਦੀ ਵੀ ਜਿਹੜਾ ਇੱਥੇ ਆ ਜਾਂਦਾ ਮੋਹ ਅਤੇ ਸਹਿਜ ਸੁਭਾਅ ਇਹਦੇ ਨਾਲ ਪੈ ਹੀ ਜਾਂਦਾ। ਕਿਉਂ? ਕਿਉਂਕਿ ਇੱਥੋਂ ਦੇ ਰੰਗ ਤਮਾਸ਼ੇ ਜਿਹੜੇ ਨੇ ਨਾ, ਉਹਦੇ ਵਿੱਚ ਮਨ ਖਚਤ ਹੋ ਜਾਂਦਾ। ਜਿਵੇਂ ਜਿਵੇਂ ਮਨ ਖਚਤ ਹੋਈ ਜਾਂਦਾ, ਤਿਵੇਂ ਤਿਵੇਂ ਇਸ ਸੰਸਾਰ ਉੱਤੇ ਪਕੜ ਮਜ਼ਬੂਤ ਹੋਈ ਜਾਂਦੀ ਹੈ। ਜਿਵੇਂ ਜਿਵੇਂ ਪਕੜ ਮਜ਼ਬੂਤ ਹੋਈ ਜਾਂਦੀ, ਮੋਹ ਵੱਧਦਾ ਜਾਂਦਾ। ਮੋਹ ਵੱਧਦਾ ਗਿਆ ਤਿਵੇਂ ਤਿਵੇਂ ਵਸਤੂਆਂ ਦੇ ਵਿਛੜਨ ਦਾ ਦੁੱਖ ਵੀ ਹੁੰਦਾ, ਵਸਤੂਆਂ ਦੇ ਹਾਸਲ ਹੋਣ ਦਾ ਸੁੱਖ ਵੀ ਹੁੰਦਾ, ਜੀਵਾਂ ਦੇ ਵਿਛੜ ਜਾਣ ਦਾ ਦੁੱਖ ਵੀ ਹੈ, ਜੀਵਾਂ ਦੇ ਮਿਲਾਪ ਦਾ ਸੁੱਖ ਵੀ ਹੈ। ਉਹ ਮੋਹ ਵੱਧ ਗਿਆ। ਸਤਿਗੁਰੂ ਕਹਿੰਦੇ ਮੋਹ ਵਧਣ ਦਾ, ਜਿਹੜਾ ਮੋਹ ਵਧਿਆ ਨਾ, ਇਹ ਦੁੱਖਾਂ ਦਾ ਕਾਰਨ ਬਣਿਆ। ਅਤੇ ਇਹ ਗੱਲ ਸਮਝ ਕਹਿੰਦੇ ਹੈ ਇਹ ਹਰ ਚੰਦੌਰੀ ਨਗਰੀ ਹੈ, ਇਹ ਨਾਸ਼ਵਾਨੀ ਹੈ। ਤੂੰ ਅੱਜ ਮੰਨ ਲਾ, ਤੂੰ ਭਾਵੇਂ 10 ਸਾਲ ਰੁਕ ਕੇ ਮੰਨ ਲਈ, ਤੂੰ ਭਾਵੇਂ 10 ਦਿਨਾਂ ਬਾਅਦ ਮੰਨ ਲਈ, ਹਾਂ ਜਦੋਂ ਤੇਰਾ ਚਿੱਤ ਕਰੇ ਤੂੰ ਉਦੋਂ ਮੰਨ ਲਈ, ਪਰ ਮੰਨਣਾ ਇਹ ਹੀ ਪੈਣਾ ਕਿ ਇਹ ਨਾਸ਼ਵਾਨ ਹੈ, ਇੱਥੇ ਸਥਿਰ ਕੋਈ ਵੀ ਨਹੀਂ ਹੋਇਆ। ਇਸੇ ਕਰਕੇ ਬਾਪੂ ਜੀ ਨੇ ਕਿਹਾ ਨਾ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਸੁਪਨਾ ਵੀ ਕਦੇ ਸੱਚ ਹੋਇਆ? ਇਸੇ ਤਰ੍ਹਾਂ ਜੈਸੇ ਜਲ ਤੇ ਬੁੱਧ ਬੁਧਾਉ ਪਜਿਆ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ
ਮੀਤ ਜਿਉਂ ਸੁਪਨਾ ਅਰ ਪੇਖਣਾ ਐਸੇ ਜੱਗ ਕਉ ਜਾਣ। ਹੁਣ ਹੈ ਤੇ ਸਭ ਕੁਝ ਨਾਸ਼ਵਾ ਨਹੀਂ। ਉਦਾਹਰਨ ਵੇਖੋ, ਗੁਰੂ ਸਾਹਿਬ ਨੇ ਵੱਖਰੀਆਂ ਵੱਖਰੀਆਂ ਦਿੱਤੀਆਂ ਨੇ। ਨਗਰੀ ਦੀ ਗੱਲ ਸਿਰਫ ਸੰਸਾਰ ਦੀ ਕੀਤੀ, ਜਿਉਂ ਸੁਪਨਾ ਅਰ ਪੇਖਣਾ ਐਸੇ ਜੱਗ ਕਉ ਜਾਣ। ਜਿਵੇਂ ਸੁਪਨੇ ਨੂੰ ਵੇਖਣਾ ਕਹਿੰਦੇ, ਉਵੇਂ ਜਗਤ ਨੂੰ ਵੇਖ। ਜੈਸੇ ਜਲ ਤੇ ਬੁੱਧ ਬੁੱਧਾ, ਹੁਣ ਪਾਣੀ ਵਿੱਚ ਕਿੰਨੇ ਬੁੱਧ ਬੁੱਧੇ ਬਣਦੇ ਨੇ। ਨਾ ਉਹਨਾਂ ਬੁੱਧ ਬੁੱਧਿਆਂ ਦੇ ਬਣਨ ਦੀ ਸਾਨੂੰ ਕੋਈ ਖੁਸ਼ੀ ਹੋਈ, ਨਾ ਉਹਨਾਂ ਦੇ ਫੁੱਟ ਜਾਣ ਦਾ ਸਾਨੂੰ ਕੋਈ ਦੁੱਖ ਹੋਇਆ। ਪਰ ਮਾਲਕ ਕਹਿੰਦੇ ਜਿਵੇਂ ਉਹ ਬੁੱਧ ਬੁੱਧਾ, ਬਸ ਇੱਦਾਂ ਜਗਤ ਹੈ। ਅੱਜ ਹੈ, ਹੋ ਸਕਦਾ ਪਲ ਖਿੰਨ ਬਾਅਦ ਇਹ ਨਾ ਹੋਵੇ। ਹੁਣ ਜਿਹੜਾ ਤੇ ਜੀਵ ਸੰਸਾਰ 'ਤੇ ਹੈ ਉਹਦੇ ਲਈ ਜਗਤ ਹੈ, ਜਿਹੜਾ ਸੰਸਾਰ ਤੋਂ ਚਦਲੇ ਗਿਆ ਉਹਦੇ ਲਈ ਜਗਤ ਕੀ ਹੈ? ਉਹ ਤਾਂ ਆਪ ਹੀ ਨਹੀਂ ਰਿਹਾ, ਉਹਦੇ ਲਈ ਜਗਤ ਵੀ ਕੋਈ ਨਹੀਂ ਹੈ। ਇਸੇ ਲਈ ਮਾਲਕ ਕਹਿ ਰਹੇ, ਕਹਿੰਦੇ ਭਾਈ ਇਸ ਸੰਸਾਰ ਉੱਤੇ ਕਹੋ ਨਾਨਕ, ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਇਹ ਸਾਰਾ ਸੰਸਾਰ ਇੱਕ ਸੁਪਨਾ ਹੀ ਹੈ, ਔਰ ਇਹਨੂੰ ਜਿੰਨੀ ਛੇਤੀ ਆਪਾਂ ਸਮਝ ਲਾਂਗੇ, ਜਾਣ ਲਾਂਗੇ, ਉਨਾ ਹੀ ਚੰਗਾ ਹੈ। ਸੁਪਨਾ ਟੁੱਟ ਜਾਣ ਉੱਤੇ ਕਦੇ ਇਨਸਾਨ ਨੂੰ ਪਛਤਾਵਾ ਨਹੀਂ ਹੋਇਆ, ਕਦੇ ਪਛਤਾਵਾ ਨਹੀਂ ਹੋਇਆ। ਹਾਂ, ਇੱਕ ਪਲ ਜ਼ਰੂਰ ਸੋਚਦਾ ਵੀ ਸੁਪਨਾ ਟੁੱਟ ਗਿਆ ਨਾ, ਜਦੋਂ ਚੰਗਾ ਸੁਪਨਾ ਵੇਖ ਰਿਹਾ ਹੋਵੇ। ਫਿਰ ਟੁੱਟ ਜੇ, ਫਿਰ ਇਨਸਾਨ ਸੋਚਦਾ ਵੀ ਦੁਬਾਰਾ ਨੀਂਦ ਆਵੇ ਅਤੇ ਮੈਨੂੰ ਉਹੀ ਸੁਪਨਾ ਦੁਬਾਰਾ ਚੱਲ ਪਏ। ਬਸ ਉਹ ਦੋ ਕੁ ਪਲ 'ਤੇ ਮਨ ਨੂੰ ਮਨ ਮਹਿਸੂਸ ਕਰਦਾ ਵੀ ਉਹ ਸੁਪਨਾ ਦੁਬਾਰਾ ਆਵੇ, ਪਰ ਉਹ ਮੁੜ ਕੇ ਨਹੀਂ ਆਉਂਦਾ। ਫਿਰ ਪਛਤਾਵਾ ਵੀ ਕੋਈ ਨਹੀਂ ਰਹਿ ਜਾਂਦਾ ਵੀ ਸੁਪਨਾ ਸੀ ਅਤੇ ਟੁੱਟ ਗਿਆ। ਮਾਲਕ ਕਹਿੰਦੇ ਜਿੰਨੀ ਛੇਤੀ ਸਮਝ ਲਏਗਾ ਵੀ ਇਹ ਜਗਤ ਸੁਪਨਾ, ਉਨੀ ਛੇਤੀ ਤੂੰ ਆਪਣੇ ਮਨ ਨੂੰ ਸਥਿਰ ਵੀ ਕਰ ਲਏਗਾ ਅਤੇ ਮਨ ਨੂੰ ਦੁੱਖ ਵੀ ਜਿਹੜਾ ਉਹ ਝੱਲਣ ਦਾ, ਮਨ ਨੂੰ ਵਿਛੋੜਾ ਵੀ ਝੱਲਣ ਦਾ ਜਿਹੜਾ ਉਹ ਇੱਕ ਬਲ ਕਹਿ ਲਓ, ਇੱਕ ਤਾਕਤ ਕਹਿ ਲਓ, ਉਹ ਵੀ ਮਿਲ ਜਾਏਗੀ। ਮਨ ਨੂੰ ਤਾਂ ਧਰਵਾਸ ਹੀ ਦੇਣਾ ਨਾ ਜੀ, ਜਦੋਂ ਸੁਪਨਾ ਸਮਝ ਲਾਂਗੇ ਫਿਰ ਮਨ ਨੂੰ ਧੀਰਜ ਮਿਲ ਹੀ ਜਾਏ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ, ਕਹਿੰਦੇ ਹਰ ਚੰਦੌਰੀ ਦੇਖ ਭੂਲਾ। ਉਹ ਕਹਿੰਦੇ ਕਿਉਂ ਇਸ ਹਰ ਚੰਦੌਰੀ ਨਗਰੀ ਨੂੰ ਵੇਖ ਕੇ ਭੁੱਲਿਆ ਫਿਰਦਾ? ਕਹਾ ਅਸਥਿਤ ਪਾਈ ਹੈ, ਦੱਸ ਇੱਥੇ ਅੱਜ ਤੱਕ ਅਡੋਲ ਰਿਹਾ ਕੌਣ ਹੈ, ਸਥਿਰ ਕੌਣ ਰਿਹਾ ਹੈ? ਸਤਿਗੁਰੂ ਨੇ ਸਵਾਲ ਕਰਕੇ ਪੁੱਛਿਆ, ਕਹਿੰਦੇ ਦੱਸ ਭਾਈ ਸਥਿਰ ਕੌਣ ਹੈ ਇੱਥੇ ਤੇ, ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ। ਕਹਿੰਦੇ ਇੱਕ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾਂ ਜਿੰਨੀ ਰਚਨਾ ਹੈ ਸਾਰੀ ਦੀ ਸਾਰੀ, ਇਹ ਸਾਰੀ ਬਣਾਉਟੀ ਹੈ, ਵਿਅਰਥ ਹੈ, ਨਾਸ਼ਵਾਨ ਹੈ। ਇਹਦੇ ਪਿੱਛੇ ਲੱਗ ਕੇ ਤੇ ਭਾਈ ਅਹਿਲਾ ਜਿਹੜਾ ਬਹੁਤ ਕੀਮਤੀ ਜਨਮ ਹੈ ਇਹਨੂੰ ਗਵਾ ਲਈਦਾ, ਝੂਠ ਪਿੱਛੇ ਲੱਗ ਕੇ ਸੱਚ ਗਵਾ ਲਈਦਾ। ਔਰ ਅਕਸਰ ਇਹੀ ਹੁੰਦਾ ਹੈ, ਜਦੋਂ ਜੀਵ ਝੂਠ ਦੇ ਮੋਹ ਵਿੱਚ ਫਸ ਜਾਂਦਾ ਫਿਰ ਸੱਚ ਨਾਲੋਂ ਦੂਰੀ ਬਣ ਜਾਂਦੀ ਹੈ। ਜਨਮ ਅਹਿਲਾ ਹੈ, ਅਹਿਲਾ ਹੈ, ਕੀਮਤੀ ਹੈ, ਲਾਹਾ ਲੈਣ ਵਾਲਾ ਹੈ, ਪਰ ਗਵਾਈਏ ਲਾਭ ਲੈਣ ਵਾਲਾ ਵੇਲਾ ਗਵਾ ਲਿਆ, ਲਾਭ ਤੋਂ ਬਿਨਾਂ ਹੀ ਗਵਾ ਲਿਆ। ਜਿਵੇਂ ਇਹਨੂੰ ਆਪਾਂ ਹੋਰ ਸੁਖਾਲਾ ਸਮ, ਦੁਕਾਨਦਾਰ ਦੁਕਾਨ ਖੋਲਦਾ ਜੀ ਕਾਹਦੇ ਵਾਸਤੇ? ਦੁਕਾਨਦਾਰ ਨੇ ਦੁਕਾਨ ਖੋਲ੍ਹੀ ਹੈ, ਕਾਹਦੇ ਵਾਸਤੇ ਖੋਲ੍ਹੀ ਹੈ? ਲਾਭ ਵਾਸਤੇ ਖੋਲ੍ਹੀ ਹੈ, ਵਪਾਰ ਵਾਸਤੇ ਖੋਲ੍ਹੀ। ਔਰ ਰੋਜ਼ਾਨਾ ਰੋਜ਼ਾਨਾ ਸਵੇਰੇ ਜਾਂਦਾ ਹੈ, ਦੁਕਾਨ ਖੋਲ੍ਹਦਾ, ਖੋਲ੍ਹ ਕੇ ਬਹਿ ਜਾਂਦਾ ਹੈ, ਅਤੇ ਉਡੀਕ ਵਿੱਚ ਬੈਠ ਜਾਂਦਾ ਵੀ ਕੋਈ ਦੁਕਾਨ 'ਤੇ ਗ੍ਰਾਹਕ ਚੜ੍ਹੇਗਾ, ਮੈਂ ਉਹਨੂੰ ਸਮਾਨ ਵੇਚਾਂਗਾ ਅਤੇ ਮੈਨੂੰ ਲਾਭ ਹੋਏਗਾ। ਹੁਣ ਫਿਰ ਉਹ ਇਹ ਨਹੀਂ ਵੇਖਦਾ ਵੀ ਜਦੋਂ ਕਸਟਮਰ ਖੜੋਤਾ ਮੇਰੀ ਰੋਟੀ ਦਾ ਵੇਲਾ ਹੈ ਜਾਂ ਮੇਰੀ ਚਾਹ ਦਾ ਵੇਲਾ ਹੈ, ਕੁਝ ਨਹੀਂ ਉਹ ਵੇਖਦਾ, ਜਾਂ ਮੇਰੇ ਹੁਣ ਘਰ ਜਾਣ ਦਾ ਵੇਲਾ। ਉਹਨੇ ਇਹ ਵੇਖਿਆ ਵੀ ਪਹਿਲਾਂ ਮੈਂ ਆਪਣਾ ਗ੍ਰਾਹਕ ਭੁਗਤਾਵਾਂ, ਉਦੋਂ ਬਾਅਦ ਵਿੱਚ ਮੈਂ ਆਪਣਾ ਕਾਰਜ ਕਰ ਲਵਾਂਗਾ। ਹੁਣ ਮੰਨ ਲਓ ਦੁਕਾਨਦਾਰ ਦੁਕਾਨ ਦਿਨੇ ਖੋਲ੍ਹੇ ਹੀ ਨਾ, ਦਿਨੇ ਖੋਲ੍ਹੇ ਹੀ ਨਾ, ਬਾਕੀ ਸਾਰੀਆਂ ਦੁਕਾਨਾਂ ਵਾਲੇ ਦੁਕਾਨਾਂ ਬੰਦ ਕਰਕੇ ਘਰ ਨੂੰ ਜਾਣ ਅਤੇ ਉਹ ਆ ਕੇ ਦੁਕਾਨ ਖੋਲ੍ਹ ਕੇ ਬਹਿ ਜੇ, ਦਿਨੇ ਖੋਲ੍ਹੇ ਹੀ ਨਾ, ਰਾਤ ਨੂੰ ਦੁਕਾਨ ਖੋਲ੍ਹ ਕੇ ਬਹਿ ਜੇ। ਹੁਣ ਉਹ ਰਾਤ ਨੂੰ ਖੋਲ੍ਹੀ ਹੋਈ ਦੁਕਾਨ ਉਹਨੂੰ ਕੀ ਬੈਨੀਫਿਟ ਦਏਗੀ? ਇਹਨੂੰ ਹੋਰ ਸੁਖਾਲਾ ਕਰ ਲਈਏ ਵੀ ਇੱਕ ਨਗਰੀ ਹੈ, ਇੱਕ ਨਗਰ ਹੈ, ਉਸ ਨਗਰ ਵਿੱਚ ਦੁਕਾਨਾਂ ਖੁੱਲ੍ਹਦੀਆਂ ਨੇ, ਮਾਰਕੀਟ ਟਾਈਮ ਹੈ, ਆਪਾਂ ਜਿਸ ਪਾਸੇ ਮਰਜ਼ੀ ਚਲੇ ਜਾਈਏ ਮਾਰਕੀਟ ਦਾ ਇੱਕ ਟਾਈਮ ਹੈ, ਸਮਾਂ ਹੈ।
ਸਮੇਂ ਮੁਤਾਬਕ ਮਾਰਕੀਟ ਓਪਨ ਹੁੰਦੀ ਹੈ, ਸਮੇਂ ਮੁਤਾਬਕ ਮਾਰਕੀਟ ਬੰਦ ਹੁੰਦੀ, ਕਲੋਜ਼ ਹੁੰਦੀ ਹੈ। ਹੁਣ ਜਿਹੜੇ ਸਮੇਂ ਵਿੱਚ ਬਾਜ਼ਾਰ ਨੇ ਖੁੱਲ੍ਹਣਾ ਅਤੇ ਬੰਦ ਹੋਣਾ, ਉਹ ਸਾਰੇ ਬਾਜ਼ਾਰ ਦਾ ਸਮਾਂ ਉਹੀ ਹੈ, ਪਰ ਉਹ ਬਾਜ਼ਾਰ ਦੇ ਵਿੱਚ ਇੱਕ ਦੁਕਾਨਦਾਰ ਆਖੇ ਵੀ ਜਦੋਂ ਤੁਸੀਂ ਬੰਦ ਕਰਕੇ ਜਾਣਾ ਉਦੋਂ ਮੈਂ ਆ ਕੇ ਦੁਕਾਨ ਖੋਲ੍ਹਿਆ ਕਰੂੰ। ਉਹ ਸਾਰੀ ਨਗਰੀ ਦੇ ਲੋਕਾਂ ਨੂੰ ਵੀ ਪਤਾ ਵੀ ਦੁਕਾਨਾਂ ਬੰਦ ਹੋ ਜਾਂਦੀਆਂ, ਹੁਣ ਕੋਈ ਦੁਕਾਨ ਨਹੀਂ ਖੁੱਲ੍ਹੀ ਹੋਣੀ। ਆਪਾਂ ਵੀ ਅਵੋਇਡ ਕਰਦੇ ਹਾਂ ਜੀ, ਆਪਾਂ ਵੀ ਰੁਕਦੇ ਹਾਂ ਨਾ ਰਾਤ ਵੇਲੇ, ਜੇ ਕਿਤੇ ਕੋਈ ਸਮਾਨ ਲੈਣਾ ਹੋਵੇ ਤਾਂ ਆਪਾਂ ਰੁਕ ਜਾਂਦੇ ਵੀ ਨਹੀਂ, ਰਾਤ ਪੈ ਗਈ ਦੁਕਾਨਾਂ ਬੰਦ ਹੋ ਗਈਆਂ ਆਉਣਗੀਆਂ, ਹੁਣ ਜਾਣ ਦਾ ਲਾਭ ਕੋਈ ਨਹੀਂ। ਭਾਵੇਂ ਜਿੰਨੀ ਮਰਜ਼ੀ ਜ਼ਰੂਰੀ ਚੀਜ਼ ਹੋਵੇ, ਆਪਾਂ ਇਸ ਇੰਤਜ਼ਾਰ 'ਤੇ ਬੈਠਦੇ ਹਾਂ ਵੀ ਸਵੇਰ ਹੋਏਗੀ ਬਾਜ਼ਾਰ ਖੁੱਲ੍ਹੇਗਾ ਫਿਰ ਲੈ ਕੇ ਆਵਾਂਗੇ। ਹੁਣ ਜੇ ਕੋਈ ਇਨਸਾਨ ਰਾਤ ਵੇਲੇ ਦੁਕਾਨ ਖੋਲ੍ਹ ਕੇ ਬੈਠਾ ਰਹੇ ਉਹਨੂੰ ਕੋਈ ਲਾਭ ਹੋਏਗਾ? ਉਹ ਜਿੰਨਾ ਚਿਰ ਮਰਜ਼ੀ ਬੈਠਾ ਰਹੇ, ਜਦੋਂ ਦਿਨ ਚੜ੍ਹੇ ਗ੍ਰਾਹਕ ਆਉਣ ਦਾ ਵੇਲਾ ਹੋਵੇ ਉਹ ਫੇਰ ਬੰਦ ਕਰਕੇ ਘਰ ਨੂੰ ਚਲਾ ਜਾਇਆ ਕਰੇ ਵੀ ਭਾਈ ਮੈਂ ਤਾਂ ਹੁਣ ਉਦੋਂ ਖੋਲ੍ਹੂ ਜਦੋਂ ਫੇਰ ਰਾਤ ਪਊ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜੇ ਰੱਬ ਦੀ ਬੰਦਗੀ ਤੋਂ ਬਿਨਾਂ ਅਸੀਂ ਆਪਣਾ ਜੀਵਨ ਗੁਜ਼ਾਰ ਰਹੇ ਹਾਂ, ਸਾਡੀ ਹਾਲਤ ਉਸ ਦੁਕਾਨਦਾਰ ਵਰਗੀ ਹੈ ਜਿਹੜਾ ਗ੍ਰਾਹਕ ਦੇ ਆਉਣ ਵੇਲੇ ਆਪਣੀ ਦੁਕਾਨ ਬੰਦ ਕਰਕੇ ਘਰੇ ਜਾ ਕੇ ਬਹਿ ਜਾਂਦਾ ਹੈ। ਉਸ ਦੁਕਾਨਦਾਰ ਵਰਗੀ ਹੈ ਜਿਹੜਾ ਲਾਭ ਲੈਣ ਦੇ ਵੇਲੇ ਲਾਭ ਨਹੀਂ ਲੈਂਦਾ, ਸਗੋਂ ਉਦੋਂ ਦੂਜੇ ਸਮੇਂ ਵਿੱਚ ਉਹ ਲਾਭ ਲੈਣ ਦੀ ਕੋਸ਼ਿਸ਼ ਕਰਦਾ ਵੀ ਮੈਨੂੰ ਲਾਭ ਮਿਲੇਗਾ, ਪਰ ਉੱਥੇ ਲਾਭ ਨਹੀਂ, ਉੱਥੇ ਸਿਰਫ ਨੁਕਸਾਨ ਹੀ ਹੈ। ਕਿਉਂ? ਕਿਉਂਕਿ ਜਿਹੜਾ ਖਰਚਾ ਉਹ ਤਾਂ ਪੈਂਦਾ ਹੀ ਰਹਿਣਾ ਨਾ, ਤੈਨੂੰ ਕੋਈ ਪ੍ਰੋਫਿਟ ਹੋਵੇ ਨਾ ਹੋਵੇ ਖਰਚਾ ਤਾਂ ਤੈਨੂੰ ਦੇਣਾ ਪਏਗਾ। ਜੇ ਤੂੰ ਦੁਕਾਨ ਕਿਰਾਏ 'ਤੇ ਲੈ ਕੇ ਬੈਠਾ ਤੈਨੂੰ ਕਿਰਾਇਆ ਵੀ ਭਰਨਾ ਪਏਗਾ, ਵਸਤੂਆਂ ਦੁਕਾਨ ਵਿੱਚ ਰੱਖ ਕੇ ਬੈਠਾ ਉਹਨਾਂ ਵਸਤੂਆਂ ਦਾ ਮੁੱਲ ਵੀ ਦੇਣਾ ਪਏਗਾ। ਉਹ ਵਸਤੂਆਂ ਦਾ ਤੂੰ ਮੁੱਲ ਵੀ ਦਿੱਤਾ, ਤੂੰ ਵੇਚੇ ਨਾ ਤੇਰੀਆਂ ਪਈਆਂ ਵਸਤੂਆਂ ਖਰਾਬ ਹੋ ਜਾਣਗੀਆਂ, ਖਰਚਾ ਤੇਰੇ ਸਿਰ 'ਤੇ ਖੜੋਤਾ, ਨੁਕਸਾਨ ਹੈ, ਲਾਭ ਤੂੰ ਨਹੀਂ ਲਿਆ। ਇਹ ਤੇਰੀ ਸੋਚ ਹੈ, ਤੇਰੀ ਮੱਤ ਹੈ, ਜਾਂ ਉਹ ਕਹਿ ਲਓ ਤੇਰੀ ਬਦਕਿਸਮਤੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਇਹ ਦੁਕਾਨ ਹੈ, ਇਹਦੇ ਵਿੱਚ ਅਸੀਂ ਰਾਸ਼ਨ ਸਵਾਸਾਂ ਦਾ ਰੱਖਿਆ ਹੋਇਆ, ਉਹ ਸਮਾਨ ਜਿਹੜਾ ਸਵਾਸਾਂ ਦਾ ਅਸੀਂ ਰੱਖੀ ਬੈਠੇ ਹਾਂ ਉਹਨੂੰ ਰੱਬ ਦੀ ਬੰਦਗੀ ਵਿੱਚ ਨਾ ਲਾਈਏ। ਖਰਚ ਤਾਂ ਉਹਨਾਂ ਨੇ ਹੋਣਾ ਹੀ ਹੈ, ਇਹ ਨਹੀਂ ਵੀ ਉਹਨਾਂ ਨੇ ਖਰਚੇ ਨਹੀਂ ਜਾਣਾ, ਉਹਨਾਂ ਨੇ ਤਾਂ ਗੁਜ਼ਰਨਾ ਹੀ ਗੁਜ਼ਰਨਾ। ਕਦੇ ਇੱਦਾਂ ਹੋਇਆ ਵੀ ਮੈਨੂੰ ਰੱਬ ਦੀ ਯਾਦ ਨਹੀਂ ਆਈ ਅਤੇ ਮੈਂ ਸਾਹ ਰੋਕ ਕੇ ਬਹਿ ਜਾ ਵੀ ਮੈਂ ਸਾਹ ਨਹੀਂ ਲੈਣਾ ਕਿਉਂਕਿ ਰੱਬ ਦੀ ਯਾਦ ਨਹੀਂ ਆਈ, ਮੈਂ ਹੁਣ ਇਹ ਖਰਚਾ ਨਹੀਂ ਕਰਨਾ? ਜੇ ਉਹ ਸਵਾਸ ਆ ਰਹੇ ਨੇ ਅਸੀਂ ਲੈ ਰਹੇ ਹਾਂ, ਮਾਲਕ ਕਹਿੰਦੇ ਜੇ ਤਾਂ ਰੱਬ ਦੀ ਬੰਦਗੀ ਵਿੱਚ ਜੁੜ ਕੇ ਆਪਣੇ ਸਮੇਂ ਨੂੰ ਲੰਘਾ ਲਏ ਫਿਰ ਤਾਂ ਤੈਨੂੰ ਮਿਲ ਜਾਏਗਾ ਲਾਭ, ਪਰ ਜੇ ਨਾ ਲੰਘਾਵੇਂ ਫਿਰ ਅਹਿਲਾ ਜਨਮ ਗਵਾਇਆ, ਇਹ ਜਿਹੜਾ ਕੀਮਤੀ ਜਨਮ ਹੈ ਤੂੰ ਇਹਨੂੰ ਗਵਾ ਲਏਗਾ, ਇਹਦਾ ਲਾਭ ਕੋਈ ਨਹੀਂ। ਸਵਾਸਾਂ ਨੇ ਤਾਂ ਗੁਜ਼ਰਨਾ ਹੀ ਹੈ, ਲੰਘਣਾ ਹੀ ਹੈ, ਵੇਲਾ ਲੰਘੇਗਾ। ਇਸੇ ਕਰਕੇ ਬਾਪੂ ਜੀ ਮਾਲਕ ਬਾਣੀ 'ਚ ਕਹਿੰਦੇ ਨੇ ਭਾਈ ਤੂੰ ਇਹ ਗੱਲ ਚੇਤਾ ਰੱਖ, ਪੌੜੀ ਛੁਟਕੀ ਫਿਰ ਹੱਥ ਨਾ ਆਵੇ। ਜੇ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਮੁੜ ਕੇ ਇਸ ਪੌੜੀ ਨੇ ਤੇਰੇ ਹੱਥ ਨਹੀਂ ਆਉਣਾ, ਅਤੇ ਜੇ ਇਹ ਪੌੜੀ ਤੋਂ ਤੂੰ ਡਿੱਗ ਪਿਆ ਮੁੜ ਕੇ ਤੈਨੂੰ ਸਾਂਭਣਾ ਵੀ ਕਿਸੇ ਨੇ। ਹੁਣ ਪੌੜੀ ਕਿਹੜੀ ਹੈ? ਗੁਰੂ ਸਾਹਿਬ ਨੇ ਸ਼ਬਦ ਪੌੜੀ ਵਰਤਿਆ, ਪਰ ਗੱਲ ਮਾਲਕ ਪਾਤਸ਼ਾਹ ਮਨੁੱਖਾ ਜਨਮ ਦੀ ਕਰ ਰਹੇ ਨੇ। ਕਹਿੰਦੇ ਤੂੰ ਇਸ ਪੌੜੀ, ਇਹ ਉਹ ਪੌੜੀ ਹੈ, ਇਹ ਉਹ ਸਟੈਪ ਹੈ ਜਿਹੜਾ ਅਖੀਰੀ ਹੈ, ਅਖੀਰੀ ਹੈ। ਇਹਦੂ ਅੱਗੇ ਛੱਤ ਹੈ, ਅਕਾਲ ਪੁਰਖ ਦਾ ਮਿਲਾਪ ਹੈ। ਜੇ ਤੂੰ ਅਜੇ ਵੀ ਆਪਣੇ ਅਕਾਲ ਪੁਰਖ ਨਾਲ ਮਿਲਾਪ ਨਾ ਕਰ ਸਕੇ, ਇੱਥੋਂ ਡਿੱਗ ਪਏ ਸੱਜਣਾ, ਫਿਰ ਜੀਰੋ ਤੋਂ ਹੀ ਸ਼ੁਰੂ ਕਰਨਾ ਪੈਣਾ। ਫਿਰ ਉਹ 84 ਲੱਖ ਜੂਨਾਂ ਦਾ ਗੇੜ ਹੈ, ਕਿਹੜੇ ਵੇਲੇ ਮੁੱਕੇਗਾ, ਕਿਹੜੇ ਵੇਲੇ ਮਨੁੱਖਾ ਜਨਮ ਵਾਲੀ ਪੌੜੀ 'ਤੇ ਆਏਗਾ, ਕਿਹੜੇ ਵੇਲੇ ਅਕਾਲ ਪੁਰਖ ਨਾਲ ਮਿਲਾਪ ਕਰੇਗਾ, ਉਹਦਾ ਫਿਰ ਕੋਈ ਕਿਸੇ ਤਰੀਕੇ ਜਵਾਬ ਨਹੀਂ ਹੈ। ਪਰ ਆਹ ਵੇਲਾ ਹੁਣ ਤੇਰੇ ਕੋਲ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਮੁਰਾਰ। ਜਿਵੇਂ ਕੋਈ ਇਨਸਾਨ ਪੌੜੀਆਂ ਇੱਕ ਤੋਂ ਲੈ ਕੇ ਨਾ ਚੜ੍ਹਦਾ ਜਾਵੇ, ਅਖੀਰਲੀ ਪੌੜੀ 'ਤੇ ਜਾ ਕੇ ਹੇਠਾਂ ਡਿੱਗ ਪਏ, ਨੁਕਸਾਨ ਵੀ ਹੋਇਆ, ਸਮਾਂ ਵੀ ਗਵਾ ਲਿਆ, ਮੁੜ ਕੇ ਦੁਬਾਰਾ ਫਿਰ ਪੌੜੀਆਂ ਚੜ੍ਹਨੀਆਂ ਪੈਣੀਆਂ। ਨੁਕਸਾਨ ਹੋ ਸਕਦਾ ਡਿੱਗੇ ਅਤੇ ਕੋਈ ਛੱਟ ਫੇਟਕਾ ਲਏ, ਛੱਤ 'ਤੇ ਵੀ ਨਾ ਚੜ੍ਹਿਆ, ਪਹੁੰਚਿਆ ਵੀ ਕੋਈ ਨਹੀਂ, ਅਖੀਰਲੀ ਪੌੜੀ ਤੋਂ ਡਿੱਗ ਪਿਆ, ਨੁਕਸਾਨ ਵੀ ਹੋਇਆ, ਮਤਲ ਨਾਲੇ ਥੱਲੇ ਡਿੱਗਦਾ ਇਹ ਵੀ ਸੋਚਦਾ ਵੀ ਹੁਣ ਦੁਬਾਰਾ ਪੌੜੀ ਫਿਰ ਚੜ੍ਹਨੀ ਪੈਣੀ। ਪਰ ਮਨੁੱਖਾ ਜਨਮ ਉਹ ਅਖੀਰਲੀ ਪੌੜੀ ਹੈ ਜੀ, ਇੱਥੋਂ ਬਹੁਤੇ ਡਿੱਗਦੇ ਹੀ ਨੇ, ਟਾਵਾਂ ਟਾਵਾਂ ਹੀ ਹੈ ਜਿਹੜਾ ਛੱਤ ਤੱਕ ਪਹੁੰਚਦਾ, ਬਹੁਤੇ ਡਿੱਗਦੇ ਹੀ ਨੇ, ਬਹੁਤੇ ਡਿੱਗਦੇ ਭਾਵ
ਮਿਲਾਪ ਅਕਾਲ ਪੁਰਖ ਨਾਲ ਕਿਸੇ ਕਿਸੇ ਦਾ ਹੀ ਹੈ, ਨਹੀਂ ਤੇ ਬਹੁਤਾਤ ਗੇੜ ਉਹੀ ਚੱਲੀ ਜਾਂਦਾ ਜਿਹੜਾ ਜਨਮ ਤੇ ਮਰਨ ਦਾ। ਸਤਿਗੁਰੂ ਕਹਿੰਦੇ ਭਾਈ ਤੂੰ ਆਪਣੇ ਜੀਵਨ ਦੇ ਅੰਦਰ ਬਿਨ ਨਾਮ ਹਰ ਕੇ ਆਨ ਰਚਨਾ, ਉਹਦੀ ਬੰਦਗੀ ਤੋਂ ਬਿਨਾਂ ਜਿੰਨੀ ਰਚਨਾ ਇਹਦੇ ਮੋਹ ਵਿੱਚ ਫਸ ਕੇ ਤੇ ਐਲਾ ਜਨਮ ਗਵਾਈਆ, ਭਾਈ ਆਪਣਾ ਕੀਮਤੀ ਜੀਵਨ ਜਿਹੜਾ ਇਹਨੂੰ ਗਵਾ ਲਈ ਦਾ ਹੈ, ਇਹ ਸਾਰਾ ਜਨਮ ਵਿਅਰਥ

ਖਬਰ ਆਇਆ ਹੁੰਦਾ ਫਿਰ ਟਿਕਾ ਹੁੰਦਾ ਕੋਲੇ, ਪਰ ਟਿਕਾ ਕਿਤੇ ਉਹ ਕਹਿੰਦਾ ਹੋਰ ਗਾਂ ਚੱਲੀਏ। ਉਹ ਪਰਸਨ ਜਿਹਨਾਂ ਕੋਲ ਮਾਇਆ ਦੀ ਕਮੀ, ਜਿਹਨਾਂ ਨੂੰ ਦੁਨੀਆ ਕਹਿੰਦੀ ਹੈ ਵੀ ਇਹਨਾਂ ਜਿੰਨਾ ਧਨ ਹੈ ਹੀ ਕਿਸੇ ਕੋਲ ਨਹੀਂ, ਉਹਨੂੰ ਪੁੱਛ ਕੇ ਵੇਖੋ ਵੀ ਸਬਰ ਆ ਗਿਆ ਨਹੀਂ। ਉਹ ਕਹਿੰਦਾ ਹੋਰ ਗਾਂ ਜਾਣਾ। ਉਹੀ ਹੈ ਨਾ, 10 ਕਮਾਉਂਦੇ ਸਾਂ ਤਾਂ ਵੀ ਗੁਜ਼ਾਰਾ ਚੱਲਦਾ ਸੀ, ਉਮੀਦ ਸੀ ਕਦੇ 100 ਕਮਾਵਾਂਗੇ, 100 ਕਮਾਉਣ ਲੱਗ ਗਏ ਤਾਂ ਵੀ ਗੁਜ਼ਾਰਾ ਹੀ ਚੱਲਦਾ ਹੈ, ਉਮੀਦ ਇਹ ਹੈ ਵੀ ਕਦੇ 1000 ਵੀ ਕਮਾਵਾਂਗੇ, 1000 ਕਮਾਉਣ ਲੱਗ ਗਏ ਚੱਲਦਾ ਫਿਰ ਵੀ ਗੁਜ਼ਾਰਾ ਹੀ ਹੈ, ਉਮੀਦ ਹੈ ਕਦੇ 1,00,000 ਕਮਾਵਾਂਗੇ। ਅਤੇ ਚੇਤਾ ਰੱਖੋ, 20,000,000 ਕਮਾਉਣ ਲੱਗ ਗਏ ਚੱਲਦਾ ਫਿਰ ਵੀ ਗੁਜ਼ਾਰਾ ਹੀ ਹੈ, ਉਮੀਦ ਹੈ ਕਦੇ ਕਰੋੜਾਂ ਤੱਕ ਪਹੁੰਚਾਂਗੇ, ਚੱਲਿਆ ਗੁਜ਼ਾਰਾ ਹੀ ਹੈ। 10 'ਤੇ ਵੀ ਗੁਜ਼ਾਰਾ ਚੱਲਦਾ ਹੀ, 100 'ਤੇ ਵੀ ਗੁਜ਼ਾਰਾ ਹੀ ਚੱਲਿਆ, 1,000 'ਤੇ ਵੀ ਗੁਜ਼ਾਰਾ ਹੀ ਚੱਲਦਾ, 1,00,000 'ਤੇ ਵੀ ਗੁਜ਼ਾਰਾ ਹੀ ਚੱਲ ਰਿਹਾ, ਅਤੇ ਜਿੱਦਣ ਕਰੋੜ 'ਤੇ ਪਹੁੰਚ ਜਾਂਗੇ ਉੱਦਣ ਕੀ ਹੋਏਗਾ, ਉੱਦਣ ਵੀ ਤਾਂ ਗੁਜ਼ਾਰਾ ਹੀ ਹੋਏਗਾ ਨਾ। ਪਰ ਉਮੀਦ ਕੀ ਹੋਏਗੀ ਵੀ ਕਦੇ ਕਰੋੜਾਂ ਤੱਕ ਪਹੁੰਚਾਂਗੇ, ਅਰਬਾਂ ਤੱਕ ਪਹੁੰਚਾਂਗੇ, ਕਦੇ ਉਮੀਦ ਇਹ ਬਣ ਜਾਣੀ ਹੈ, ਚੱਲਣਾ ਗੁਜ਼ਾਰਾ ਹੀ ਹੈ। ਕੋਈ ਬਹੁਤਾ ਧਨ ਕਮਾਉਣ ਵਾਲਾ ਧਨ 'ਤੇ ਨਹੀਂ ਖਾਣ ਲੱਗ ਜਾਂਦਾ ਜੀ, ਖਾਂਦਾ ਤਾਂ ਪ੍ਰਸ਼ਾਦਾ ਹੀ ਹੈ ਨਾ, ਖਾਂਦਾ ਤਾਂ ਰੋਟੀ ਹੋਈ ਹੈ। ਇਹ ਤਾਂ ਹੈ ਨਹੀਂ ਵੀ ਜੇ ਮੈਂ ਬਹੁਤਾ ਧਨ ਜੋੜ ਲਿਆ ਤਾਂ ਮੈਂ ਹੁਣ ਰੁਪਈਏ ਖਾਣ ਲੱਗ ਜਾਂਗਾ, ਨਹੀਂ, ਖਾਣੀ ਤਾਂ ਫਿਰ ਵੀ ਰੋਟੀ ਹੈ। ਪਰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਜਿੰਨੇ ਸਬਰ ਨਾਲ ਅਤੇ ਜਿੰਨੇ ਆਨੰਦ ਦੇ ਨਾਲ ਰੋਟੀ ਇੱਕ ਮਿਹਨਤ ਕਰਨ ਵਾਲਾ ਖਾਂਦਾ ਨਾ, ਮੁਸ਼ੱਕਤ ਕਰਨ ਵਾਲਾ, ਹੱਕ ਸੱਚ ਦੀ ਕਮਾਈ ਕਰਨ ਵਾਲਾ ਜਿੰਨੇ ਆਨੰਦ ਨਾਲ ਖਾਂਦਾ, ਥੋੜ੍ਹੀ ਕਮਾਉਣ ਵਾਲਾ ਖਾਂਦਾ ਉਨੇ ਆਨੰਦ ਨਾਲ ਉਹ ਨਹੀਂ ਖਾਂਦਾ ਜਿਹਨੇ ਬਹੁਤਾ ਕਮਾ ਕੇ ਖਾਧੀ ਹੈ। ਕਾਰਨ, ਥੋੜ੍ਹੀ ਕਮਾਉਣ ਵਾਲਾ ਬੜੀ ਹੈ, ਮੇਰੀ ਰੋਟੀ ਦਾ ਵੇਲਾ ਮੈਂ ਬਹਿ ਕੇ ਖਾਊਂ, ਉਹ ਆਨੰਦ ਨਾਲ ਖਾਂਦਾ। ਅਤੇ ਜਿਹੜਾ ਬਹੁਤਾ ਖੱਟਣ ਵਾਲਾ ਨਾ, ਉਹ 1,00,000 ਕਰੋੜਾਂ ਤੱਕ ਜਿਹੜਾ ਪਹੁੰਚ ਗਿਆ, ਉਹਨੂੰ ਇਹ ਹੀ ਡਰ ਬਣਿਆ ਰਹਿੰਦਾ ਵੀ ਹੁਣ 1,00,000 ਕਰੋੜਾਂ ਦਾ ਕਿਤੇ ਘਾਟਾ ਹੀ ਨਾ ਪੈ ਜਾਵੇ, ਜੇ ਉਹਨੂੰ ਕਿਤੇ ਦਿਸਦਾ ਹੋਵੇ ਤਾਂ ਉਹਦੀ ਰੋਟੀ ਨਹੀਂ ਲੰਘਦੀ। ਉਹ ਬਹੁਤਾ ਧਨ ਹਾਸਲ ਕਰਕੇ ਨਾ, ਬਹੁਤਾ ਧਨ ਵੇਖੋ ਗੁਜ਼ਰਾਨ ਹੈ, ਸਭਨਾਂ ਲਈ ਹੈ, ਇਹਦੇ 'ਚ ਕੋਈ ਦੋਰਾਵਾਂ ਨਹੀਂ। ਪਰ ਬਹੁਤਾ ਜੋੜ ਕੇ ਨਾ ਇਨਸਾਨ ਸਿਵਾਏ ਚਿੰਤਾ ਤੋਂ ਕੁਛ ਨਹੀਂ ਖੱਟਦਾ, ਸਿਵਾਏ ਚਿੰਤਾ ਤੋਂ ਕੁਝ ਨਹੀਂ ਖੱਟ। ਗੁਰੂ ਸਾਹਿਬ ਦਾ ਉਪਦੇਸ਼, ਜਿਵੇਂ ਸਿੱਖਾਂ ਨੇ ਪੁੱਛਿਆ ਨਾ ਵੀ ਮਾਲਕ ਜੀ ਤੁਸੀਂ ਕਹਿੰਦੇ ਹੋ ਮਾਇਆ ਤੋਂ ਉਪਰਾਮ ਰਹਿਣਾ ਚਾਹੀਦਾ ਅਤੇ ਗੁਜ਼ਰਾਨ ਕਿਵੇਂ ਚੱਲੇ, ਅਤੇ ਸਤਿਗੁਰੂ ਨੇ ਸਿੱਖ ਨੂੰ ਅਰਦਾਸ ਕਰਨੀ ਸਿਖਾਈ ਸੀ ਵੀ ਜੇ ਅਰਦਾਸ ਕਰਨੀ ਨਾ ਮਾਇਆ ਵਾਸਤੇ ਅਰਦਾਸ ਕਰਨੀ ਹੈ ਅਤੇ ਇਹ ਕਰਿਆ ਕਰ, ਸਤਿਗੁਰੂ ਖਾਣ ਨੂੰ ਥੁੜੇ ਨਾ, ਭੁੱਖਾ ਕੋਈ ਮੁੜੇ ਨਾ, ਪੈਸਾ ਕੋਈ ਜੁੜੇ ਨਾ, ਬਸ ਇੰਨਾ ਕੁ ਮੰਗਿਆ ਕਰ ਵੀ ਖਾਧੀ ਜਿੰਨਾ ਮਰਜ਼ੀ ਜਾਵਾਂ ਕਦੇ ਕਮੀ ਨਾ ਆਵੇ, ਖਾਣ ਨੂੰ ਥੋੜ੍ਹੇ ਨਾ, ਥੋੜ੍ਹੇ ਮਤਲਬ ਘਟਨਾ, ਇਹ ਨਾ ਹੋਵੇ ਵੀ ਮੈਂ ਖਾਣ ਲੱਗਾਂ ਅਤੇ ਮੈਂ ਇਹ ਸੋਚਣ ਲੱਗ ਜਾਂ ਵੀ ਕਿਤੇ ਰੁਪਈਏ ਹੀ ਨਾ ਘਟ ਜਾਣ, ਖਾਣ ਨੂੰ ਥੋੜ੍ਹੇ ਨਾ, ਭੁੱਖਾ ਕੋਈ ਮੁੜੇ ਨਾ, ਘਰੇ 10 ਜੀ ਆ ਜਾਣ ਅਤੇ ਮੈਨੂੰ ਇਹ ਨਾ ਸੋਚਣਾ ਪੈ ਜਾਵੇ ਵੀ ਮੱਟੀ ਚਾਟਾ ਮੁੱਕ ਗਿਆ, 10 ਦਾ 100 ਬੰਦਾ ਵੀ ਆ ਜਾਵੇ ਅਤੇ ਮੈਂ ਉਹਨਾਂ ਨੂੰ ਧਰਵਾਸ ਨਾਲ ਭੋਜਨ ਛਕਾ ਸਕਾਂ, ਮੈਨੂੰ ਇਹ ਨਾ ਚਿੰਤਾ ਬਣੀ ਰਹੇ ਵੀ 5-7 ਹੁੰਦੇ ਤੇ ਖਵਾ ਦਿੰਦਾ, ਹੁਣ 100 ਬੰਦੇ ਦਾ ਕਿੱਥੋਂ ਲੰਗਰ ਤਿਆਰ ਕਰਾਂ, ਮੱਟੀ ਚਾਟਾ ਨਾ ਵੇਖਣਾ ਪਵੇ ਮੈਨੂੰ। ਸਿੱਧੇ ਠੇਠ ਸ਼ਬਦ ਮੈਂ ਵਰਤ ਰਿਹਾ ਵੀ ਇੰਨਾ ਕੁ ਘਰ ਦੇ ਵਿੱਚ ਹੋਵੇ ਵੀ ਜੇ 100 ਮਨੁੱਖ ਵੀ ਘਰ 'ਚ ਆ ਜਾਏ ਨਾ ਤੇ ਮੈਨੂੰ ਇਹ ਨਾ ਵੇਖਣਾ ਪਵੇ ਵੀ ਮੇਰੀ ਮੱਟੀ ਚਾਟਾ ਹੈ ਨਹੀਂ, ਰੁਪਈਆ 1 ਵੀ ਨਾ ਹੋਵੇ ਮੇਰੇ ਕੋਲ। ਖਾਣ ਨੂੰ ਥੁੜੇ ਨਾ, ਭੁੱਖਾ ਕੋਈ ਮੁੜੇ ਨਾ, ਪੈਸਾ ਕੋਈ ਜੁੜੇ ਨਾ, ਮੈਂ ਵੀ ਨਹੀਂ ਕਹਿੰਦਾ ਵੀ ਮੇਰੇ ਕੋਲ ਢੇਰ ਲੱਗੇ ਹੁਣ, ਜੁੜੇ ਕੋਈ ਵੀ ਨਾ, ਬਸ ਇਹ ਮੇਰਾ ਗੁਜ਼ਾਰਾ ਚੱਲੀ ਚੱਲੇ, ਗੁਜ਼ਰਾਨ ਹੋਈ ਚੱਲੇ, ਮੇਰੇ ਖਾਣ ਤੋਂ ਮੁੱਕੇ ਨਾ, ਭੁੱਖਾ ਮੇਰੇ ਘਰ ਦੇ ਬਾਹਰ, ਸਤਿਗੁਰੂ ਜੇ ਕੋਈ ਆ ਗਿਆ ਤੇ ਇਹ ਨਾ ਹੋਵੇ ਵੀ ਮੈਂ ਉਹਨੂੰ ਹੱਥ ਜੋੜ ਕੇ ਕਹਾਂ ਵੀ ਸੱਜਣਾ ਅੱਜ ਘਰੇ ਆਟਾ ਹੈ ਨਹੀਂ ਵੀ ਮੈਂ ਤੈਨੂੰ ਰੋਟੀ ਨਹੀਂ ਖਵਾ ਸਕਦਾ, ਭੁੱਖਾ ਕੋਈ ਨਾ ਮੁੜੇ, ਅਤੇ ਮੈਂ ਇਹ ਨਹੀਂ ਚਾਹੁੰਦਾ ਵੀ ਮੇਰੇ ਕੋਲ ਢੇਰ ਲੱਗੇ ਹੋਣ, ਪੈਸਾ ਭਾਵੇਂ ਕੋਈ ਵੀ ਨਾ ਹੋਵੇ।

0: ਜੁੜੇ ਕੁਛ ਵੀ ਨਾ, ਗੁਜ਼ਰਾਨ ਚੱਲਦਾ ਚੱਲੇ। ਇਹ ਸਿੱਖ ਦੀ ਅਰਦਾਸ ਹੈ ਗੁਰੂ ਅੱਗੇ, ਜਿਹੜੀ ਗੁਰੂ ਸਾਹਿਬ ਨੇ ਆਪ ਸਿਖਾਈ, ਜੇ ਕਰਨਾ ਤਾਂ ਫਿਰ ਇੱਦਾਂ। ਅਤੇ ਜੁੜੇਗਾ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪ੍ਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਐ। ਜਿਹਦੇ ਘਰੇ ਬਹੁਤੀ ਹੈ ਉਹਨੂੰ ਵੀ ਡਰ ਬਣਿਆ ਰਹਿੰਦਾ ਵੀ ਮੈਂ ਰੱਖਾਂ ਕਿੱਥੇ, ਬੈਂਕ ਬੈਲੈਂਸ ਤਾਂ ਪਹਿਲਾਂ ਬੜਾ, ਹੁਣ ਤਾਂ ਲੁਕੋ ਕੇ ਹੀ ਰੱਖਣੀ ਪੈਣੀ। ਜੇ ਉਹ ਘਰ 'ਚ ਲੁਕੋ ਕੇ ਰੱਖ ਲੈਂਦਾ ਉਹਨੂੰ ਫਿਰ ਵੀ ਡਰ ਬਣਿਆ ਰਹਿੰਦਾ ਵੀ ਕਿਤੇ ਕੋਈ ਰੇਡ ਹੀ ਨਾ ਮਾਰ ਦੇ, ਡਰ ਬਣਿਆ। ਅਤੇ ਜਿਹਦੇ ਘਰ 'ਚ ਰੋਟੀ ਜੋਗੇ ਹੈ ਨਹੀਂ ਉਹਨੂੰ ਇਹ ਚਿੰਤਾ ਬਣੀ ਰਹਿੰਦੀ ਵੀ ਸ਼ਾਮ ਤੱਕ ਮੈਂ ਰੋਟੀ ਕਿੱਥੋਂ ਕਮਾਉਣੀ। ਦੋਵੇਂ ਹਾਲਾਤ, ਜੇ ਬਹੁਤੀ ਹੈ ਤਾਂ ਚਿੰਤਾ ਕਿਤੇ ਫੜਿਆ ਨਾ ਜਾਵਾਂ, ਜੇ ਥੋੜ੍ਹੀ ਹੈ ਤਾਂ ਇਹ ਸੋਚੀ ਜਾਂਦਾ ਵੀ ਲਿਆਵਾਂ ਕਿੱਥੋਂ। ਅਤੇ ਮਾਲਕ ਕਹਿੰਦੇ ਦੋਹੋਂ ਵਿਵਸਥਾ, ਦੋਵੇਂ ਨਾ ਬਹੁਤੀ ਅਤੇ ਨਾ ਥੋੜ੍ਹੀ, ਅਤੇ ਜੋ ਮੁਕਤਾ, ਜਿਹੜਾ ਇਹਨਾਂ ਦੋਵਾਂ ਹਾਲਾਤਾਂ ਤੋਂ ਉਪਰਾਮ ਹੋ ਜੇ, ਉਪਰਾਮ ਹੋ ਜੇ, ਸੋਈ ਸੁਹੇਲਾ, ਸੌਖਾ ਉਹ ਹੀ ਹੈ ਜਿਹੜਾ ਉਪਰਾਮ ਹੋ ਗਿਆ। ਬਹੁਤੀ ਅਤੇ ਥੋੜ੍ਹੀ ਵਾਲੇ ਨੂੰ ਕਦੇ ਸਬਰ ਨਹੀਂ ਆਇਆ, ਨਾ ਬਹੁਤੇ ਵਾਲੀ ਨੂੰ ਸਬਰ ਆਇਆ, ਨਾ ਥੋੜ੍ਹੇ ਵਾਲੇ ਨੂੰ ਸਬਰ ਆਇਆ। ਬਹੁਤੇ ਵਾਲੇ ਨੂੰ ਸਬਰ ਵੀ ਹੈ ਨਹੀਂ, ਸਬਰ ਦੇ ਨਾਲ ਚਿੰਤਾ ਵੀ ਬੜੀ ਹੈ। ਥੋੜ੍ਹੀ ਵਾਲਾ ਬਹੁਤੀ ਦੀ ਉਮੀਦ ਲਾਈ ਬੈਠਾ, ਕਹਿੰਦਾ ਬਹੁਤੀ ਆ ਜੇ ਸਬਰ ਕਰ ਲਾਂਗੇ, ਉਹਨੂੰ ਬਸ ਅਜੇ ਉਹ ਭਟਕਦਾ ਫਿਰਦਾ। ਚਿੰਤਾ ਥੋੜ੍ਹੀ ਹੈ, ਭਟਕਦਾ ਉਹ ਵੱਧ ਪਿਆ। ਅਤੇ ਜਿਹਦੇ ਕੋਲ ਬਹੁਤੀ ਹੈ ਉਹਦੇ ਕੋਲ ਚਿੰਤਾ ਵੀ ਹੈ ਅਤੇ ਲਾਲਸਾ ਵੀ, ਦੋਵੇਂ ਚੀਜ਼ਾਂ ਹੀ ਨੇ। ਚਿੰਤਾ ਰੱਖਣੀ ਕਿੱਥੇ ਹੈ, ਲਾਲਸਾ ਹੋਰ ਕਿੱਥੋਂ ਲਿਆਵਾਂ। ਅਤੇ ਜਿਹਦੇ ਕੋਲ ਥੋੜ੍ਹੀ ਹੈ ਉਹਨੂੰ ਲਾਲਸਾ ਹੀ ਹੈ ਅਜੇ ਵੀ ਮੈਂ ਹੋਰ ਲੈ ਕੇ ਕਿੱਥੋਂ ਆਉਣੀ ਹੈ, ਉਹਦੇ ਕੋਲ ਚਿੰਤਾ ਨਹੀਂ, ਉਹਨੂੰ ਪਤਾ ਆਪਣਾ ਕੀ ਜਾਣਾ। ਧਨ ਗਵਾਚਣ ਦਾ ਡਰ ਵੀ ਤਾਂ ਉਹਨੂੰ ਹੀ ਹੈ ਨਾ, ਜਿਹਦੇ ਜੇਬ 'ਚ ਹੋਵੇ, ਅਤੇ ਜਿਹਦੀ ਜੇਬ 'ਚ ਹੋਵੇ ਹੀ ਨਾ ਉਹਨੂੰ ਗਵਾਚਣ ਦਾ ਕੀ ਡਰ। ਤੁਸੀਂ ਕਦੇ ਵੇਖ ਲਓ ਸਾਡੇ ਕੋਲ ਨਾ ਜੇਬ ਦੇ ਵਿੱਚ ਬਹੁਤਾ ਨਹੀਂ, ਕੋਈ 5-7 ਰੁਪਈਏ 500-700 ਰੁਪਈਆ ਹੋਵੇ ਤਾਂ ਆਪਾਂ ਕਦੇ ਨਹੀਂ ਪਰਸ ਨੂੰ ਹੱਥ ਲਾ ਕੇ ਵੇਖਿਆ, ਕਦੇ ਨਹੀਂ ਜੇਬ ਨੂੰ ਹੱਥ ਲਾ ਕੇ। ਉਸੇ 500-700 ਦੀ ਥਾਂ 'ਤੇ 5-7 ਹਜ਼ਾਰ ਹੋਵੇ, 50-60 ਹਜ਼ਾਰ ਹੋਵੇ ਜੇਬ 'ਚ ਪਾਇਆ ਹੋਵੇ, ਬੰਦਾ 2 ਮਿੰਟਾਂ ਬਾਅਦ ਹੱਥ ਲਾ ਕੇ ਵੇਖਦਾ ਵੀ ਹੈ, ਚਿੰਤਾ ਬਣ ਗਈ ਨਾ। 500-700 ਦੀ ਚਿੰਤਾ ਹੀ ਕੋਈ ਨਹੀਂ, ਕੋਈ ਗੱਲ ਨਹੀਂ। ਰੋਜ਼ਾਨਾ ਦੀ ਰੂਟੀਨ ਹੈ, ਇਹ ਮਨੁੱਖੀ ਸੁਭਾਅ ਹੈ। ਜੇਬ ਵਿੱਚ ਬਹੁਤੀ ਹੋਵੇ ਵਾਰ ਵਾਰ ਹੱਥ ਲਾ ਲਾ ਵੇਖਦਾ ਵੀ ਹੈ, ਥੋੜ੍ਹੀ ਹੋਵੇ ਉਹ ਕੋਈ ਗੱਲ ਨਹੀਂ। ਬਟੂਏ ਵਿੱਚ 4 ਪੈਸੇ ਹੋਣ, ਡਿੱਗ ਪਵੇ ਬੜੀ ਚਿੰਤਾ, 4 ਪੈਸੇ ਹੋਣ ਹੀ ਨਾ ਡਿੱਗ ਪਵੇ ਉਹਦਾ ਕੋਈ ਗੱਲ ਨਹੀਂ, ਗਿਆ ਤੇ ਗਿਆ, ਫਰਕ ਹੈ ਨਾ ਦੋਵਾਂ ਚੀਜ਼ਾਂ 'ਚ। ਇਸੇ ਕਰਕੇ ਮਾਲਕ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ, ਹੁਣ ਉਹ ਥੋੜ੍ਹੀ ਵਾਲੇ ਦੀ ਲਾਲਸਾ ਕੀ ਹੈ, ਹੋਰ ਵੱਧ ਆਵੇ, ਸੋ ਫਿਰੈ ਪ੍ਰਮੰਤਾ, ਉਹ ਭਟਕ ਰਿਹਾ, ਉਹ ਜ਼ੋਰ ਲਾਈ ਬੈਠਾ ਅਜੇ। ਦੋਹੋਂ ਵਿਵਸਥਾ, ਜਿਹੜਾ ਦੋਵਾਂ ਤੋਂ ਉਪਰਾਮ ਹੋ ਗਿਆ, ਸੋਈ ਸੁਹੇਲਾ ਪਾਲੀ ਹੈ। ਮਾਲਕ ਕਹਿੰਦੇ ਉਹ ਸੌਖਾ ਹੈ ਭਾਈ, ਉਪਰਾਮ ਹੋ ਜਾਣਾ ਆਸਾਨ ਹੈ। ਹਉ ਹਉ ਕਰਤ ਨਾ ਤ੍ਰਿਸ਼ਨਾ ਬੁੱਝੈ, ਨਾ ਕਾਮ ਪੂਰ, ਨਾ ਕਾਮਨਾਵਾਂ ਪੂਰੀਆਂ ਹੋਈਆਂ, ਨਾ ਤ੍ਰਿਸ਼ਨਾ ਬੁੱਝੀ ਅਤੇ ਨਾ ਗਿਆਨ ਮਿਲਿਆ। ਫਿਰ ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਦੇ ਆਖਰੇ, ਬਿਨ ਨਾਮ ਹਰ ਕੇ, ਕਹਿੰਦੇ ਰੱਬ ਦੀ ਬੰਦਗੀ ਤੋਂ ਬਿਨਾਂ ਕੇਤਿਆਂ ਪਛੁਤਾਨੇ, ਸਾਰੇ ਪਛਤਾਏ ਨੇ, ਰੱਬ ਦੀ ਬੰਦਗੀ ਤੋਂ ਬਿਨਾਂ ਸਬਰ ਕਿਸੇ ਨੂੰ ਨਹੀਂ ਆਇਆ, ਸਿਰਫ ਪਛਤਾਵਾ ਹੀ ਰਹਿ ਜਾਂਦਾ ਜੀ। ਰੱਬ ਦੀ ਬੰਦਗੀ ਤੋਂ ਬਿਨਾਂ ਪਛਤਾਵਾ ਹੈ, ਰੱਬ ਦੀ ਬੰਦਗੀ ਤੋਂ ਬਿਨਾਂ ਸਬਰ ਕਿਸੇ ਦੀ ਵੀ ਜ਼ਿੰਦਗੀ ਵਿੱਚ ਨਹੀਂ ਆਇਆ।
1: ਤਾਰ ਅਨੁਗ੍ਰਹੋ ਆਪਣਾ ਕਰ ਲੀਨਾ ਰਾਮ, ਪੂਜਾ ਗੈ ਕਾਟ ਦਿਓ ਸਾਧੂ ਸੰਗ ਦੀਨਾ ਰਾਮ।
0: ਚੌਥਾ ਪਦਾ ਜੀ ਫਿਰ, ਧਾਰ ਅਨੁਗ੍ਰਹੋ ਕਿਰਪਾ, ਧਾਰ ਅਨੁਗ੍ਰਹੋ ਆਪਣਾ ਕਰ, ਉਹਨੇ ਕਿਰਪਾ ਕਰਕੇ ਨਾ ਆਪਣਾ ਕਰ ਲੀਨਾ ਰਾਮ, ਉਹਨੇ ਆਪਣਾ ਕਰ ਲਿਆ, ਉਹਨੇ ਆਪਣਾ ਬਣਾ ਲਿਆ। ਬੇਨਤੀ ਕੀਤੀ ਨਾ ਉਹਦੇ ਅੱਗੇ ਵੀ ਮਾਲਕ ਜੀ ਰੱਖ ਲਓ, ਉਹਨੇ ਕਿਰਪਾ ਕੀਤੀ ਅਤੇ ਰੱਖ ਲਿਆ, ਆਪਣਾ ਬਣਾ ਲਿਆ। ਜਦੋਂ ਆਪਣਾ ਬਣਾਇਆ ਨਾ ਉਹਨੇ, ਫਿਰ ਭੁਜਾ ਗਹਿ, ਭੁਜਾ ਮਤਲਬ ਬਾਂਹ, ਗਹਿ ਮਤਲਬ ਪਕੜ ਲੈਣਾ, ਭੁਜਾ ਗਹਿ ਕਾਢ ਲਿਓ, ਉਹਨੇ ਮੈਨੂੰ ਬਾਂਹ ਫੜਾ ਕੇ ਨਾ ਕੱਢ ਲਿਆ ਆਪਣੀ, ਉਹਨੇ ਆਪਣੀ ਕਿਰਪਾ ਕੀਤੀ, ਆਪਣੀ ਕਿਰਪਾ ਕਰਕੇ ਤੇ ਮੇਰੀ ਬਾਂਹ ਫੜ ਲਈ ਉਹਨੇ, ਮੈਂ ਨਹੀਂ ਫੜੀ, ਉਹਨੇ ਮੇਰੀ ਬਾਂਹ ਫੜ ਲਈ। ਸਾਡੇ ਫੜਨ, ਬਾਂਹ ਫੜਨ ਅਤੇ ਉਹਦੇ ਬਾਂਹ ਫੜਨ ਵਿੱਚ ਫਰਕ ਹੈ, ਕਿਉਂਕਿ ਅਸੀਂ ਬਾਂਹ ਫੜਾਂਗੇ ਮਤਲਬ ਵਾਸਤੇ, ਉਹ ਬਾਂਹ ਫੜੇਗਾ ਉਧਾਰ ਕਰਨ ਵਾਸਤੇ। ਆ ਫਰਕ ਜੇ, ਮਾਂ ਬੱਚੇ ਦੀ ਬਾਂਹ ਫੜਦੀ ਹੈ ਬਚਾਉਣ ਵਾਸਤੇ, ਰੱਖਿਆ ਵਾਸਤੇ, ਸੰਭਾਲ ਵਾਸਤੇ, ਸੰਭਾਲ ਵਾਸਤੇ। ਬੱਚਾ ਬਾਂਹ ਫੜਦਾ ਲੁਕਣ ਵਾਸਤੇ, ਫਰਕ ਹੈ ਨਾ ਦੋਵਾਂ ਚੀਜ਼ਾਂ 'ਚ। ਬੱਚਾ ਉਦੋਂ ਬਾਂਹ ਫੜਦਾ ਜਦੋਂ ਉਹਨੇ ਵੇਖਿਆ ਵੀ ਹੁਣ ਹੋਰ ਕੋਈ ਨਹੀਂ, ਮੈਨੂੰ ਮਾਂ ਨੇ ਹੀ ਬਚਾਉਣਾ, ਉਹਨੇ ਉਦੋਂ ਬਾਂਹ ਫੜੀ। ਮਾਂ ਨੇ ਬਾਂਹ ਫੜ ਲਈ, ਉਹਨੂੰ ਪਤਾ ਮੈਂ ਬੱਚੇ ਦੀ ਸੰਭਾਲ ਕਰਨੀ ਹੈ, ਉਹ ਬਾਂਹ ਛੱਡਦੀ ਨਹੀਂ। ਬੱਚਾ ਉਂਗਲ ਛੱਡ ਕੇ ਜਦੋਂ ਮਰਜ਼ੀ, ਬਾਂਹ ਛੱਡ ਕੇ ਜਦੋਂ ਮਰਜ਼ੀ ਦੌੜ। ਅਸੀਂ ਨਹੀਂ ਬਾਂਹ ਫੜਨੀ ਉਹਦੀ, ਉਹਨੂੰ ਆਪਣੀ ਬਾਂਹ ਫੜਾਉਣੀ ਹੈ। ਇਹ ਨਾ ਹੋਵੇ ਸਾਨੂੰ ਲੋੜ ਹੋਵੇ ਤਾਂ ਅਸੀਂ ਕਹੀਏ ਵੀ ਰੱਬ ਜੀ ਤੁਹਾਡੀ ਬਾਂਹ ਫੜਾਓ, ਅਤੇ ਸਾਨੂੰ ਲੋੜ ਨਾ ਹੋਵੇ ਤਾਂ ਅਸੀਂ ਛੱਡ ਕੇ ਪਾਸੇ ਹੋ ਜਾਈਏ। ਉਹ ਬਾਂਹ ਸਾਡੀ ਫੜ ਲਏ, ਕਿਉਂਕਿ ਉਹ ਮਤਲਬ ਪ੍ਰਸਤ ਨਹੀਂ ਹੈ। ਅਸੀਂ ਮਤਲਬ ਪ੍ਰਸਤ ਹਾਂ, ਉਹ ਮਤਲਬ ਪ੍ਰਸਤ ਨਹੀਂ। ਅਤੇ ਸਾਹਿਬ ਕਹਿੰਦੇ ਬਾਂਹ ਜਿਹੜੀ ਨਾ ਉਹਨੇ ਫੜ ਲਈ, ਭੁਜਾ ਗਹਿ ਬਾਂਹ ਫੜੀ ਕਾਢ ਲਈਓ, ਉਹਨੇ ਬਾਹਰ ਕੱਢ ਲਿਆ। ਨਾਲੇ ਸਾਧੂ ਸੰਗ ਦੀਨਾ ਰਾਮ, ਉਹਨੇ ਗੁਰੂ ਦਾ ਸੰਗ ਮੈਨੂੰ ਬਖਸ਼

ਅਗਲੀਆਂ ਪੰਕਤੀਆਂ ਨੇ ਫਿਰ ਕਹਿੰਦੇ ਸਾਧ ਸੰਗਮ, ਉਹਨੇ ਸਾਧੂ ਸੰਗ ਬਖਸ਼ਿਆ ਨਾ, ਗੁਰੂ ਦਾ ਸੰਗ ਬਖਸ਼ਿਆ। ਹੁਣ ਗੁਰੂ ਦੇ ਸੰਗ ਵਿੱਚ ਹਰ ਆਰਾਧੇ, ਹੁਣ ਰੱਬ ਦੀ ਆਰਾਧਨਾ ਕੀਤੀ। ਜਦੋਂ ਰੱਬ ਦੀ ਆਰਾਧਨਾ ਕੀਤੀ ਗੁਰੂ ਦੀ ਸੰਗਤ ਵਿੱਚ ਬਹਿ ਕੇ, ਸਤ ਸੰਗਤ ਵਿੱਚ ਬਹਿ ਕੇ, ਸਗਲ ਕਲ ਮਲ ਦੁੱਖ ਜਲੇ, ਸਾਰੇ ਝੋਰੇ, ਸਾਰੀਆਂ ਚਿੰਤਾਵਾਂ, ਸਾਰੇ ਕਰਮ, ਸਭ ਕੁਝ ਖਤਮ ਹੋ ਗਿਆ। ਝੋਰੇ ਚਿੰਤਾਵਾਂ ਖਤਮ ਹੋ ਗਈਆਂ। ਹੁਣ ਮਹਾ ਧਰਮ ਸੁਦਾਨ ਕਿਰਿਆ, ਸੰਗ ਤੇਰਾ ਸੇ ਚੱਲੇ। ਮਾਲਕ ਕਹਿੰਦੇ ਜਿਹੜਾ ਸਤ ਸੰਗਤ 'ਚ ਬਹਿ ਕੇ ਬੰਦਗੀ ਕੀਤੀ ਹੈ, ਇਹੀ ਸਭ ਤੋਂ ਵੱਡਾ ਧਰਮ ਹੈ। ਮਹਾ ਧਰਮ, ਮਹਾ ਮਤਲਬ ਵੱਡਾ, ਧਰਮ ਸਭ ਤੋਂ ਵੱਡਾ ਧਰਮ ਇਹੀ ਹੈ। ਫਿਰ ਸੁਦਾਨ, ਚੰਗਾ ਦਾਨ ਵੀ ਇਹੀ ਹੈ। ਸਾਰੇ ਕਿਰਿਆ, ਚੰਗੇ ਕਰਮ ਵੀ ਇਹੀ ਨੇ, ਸ਼ੁਭ ਕਰਮ ਵੀ ਇਹੀ ਨੇ, ਅਤੇ ਇਹੀ ਤੇਰੇ ਨਾਲ ਜਾਣਗੇ। ਸੰਗ ਤੇਰਾ ਚੱਲੇ, ਕਹਿੰਦੇ ਭਾਈ ਇਹੀ ਤੇਰੇ ਨਾਲ ਜਾਣਗੇ। ਕੀ ਸਾਧ ਸੰਗਮ ਹਰ ਆਰਾਧੇ, ਜਿਹੜਾ ਸਤ ਸੰਗਤ ਵਿੱਚ ਬੈਠ ਕੇ ਰੱਬ ਦੀ ਬੰਦਗੀ ਕੀਤੀ, ਰੱਬ ਨੂੰ ਆਰਾਧੇ ਹੈ, ਇਹੀ ਤੇਰੇ ਲਈ ਧਰਮ ਹੈ, ਇਹੀ ਤੇਰੇ ਲਈ ਚੰਗਾ ਦਾਨ ਵੀ ਹੈ, ਇਹੀ ਤੇਰੇ ਲਈ ਚੰਗੀ ਕਿਰਿਆ ਹੈ, ਅਤੇ ਇਹੀ ਕੀਤੇ ਹੋਏ ਕਰਮ ਤੇਰੇ ਸਾਥ ਨਿਭਣਗੇ। ਇਹਦੇ ਤੋਂ ਬਿਨਾਂ ਕੁਛ ਨਹੀਂ, ਇਹੀ ਸਭ ਤੋਂ ਚੰਗੇ ਕਰਮ ਨੇ। ਜੇ ਕਿਤੇ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿ ਕੇ ਸੁਚੱਜੇ ਢੰਗ ਦੇ ਨਾਲ ਜੀਵ

ਸੰਪੂਰਨਤਾ ਜੀ ਫਿਰ ਸ਼ਬਦ ਦੀ। ਰਸਨਾ ਅਰਾਧ ਹੈ ਏਕ ਸੁਆਮੀ, ਜੇਬਾ ਜੀਬਾ ਅਰਾਧਨਾ ਕਰੇ ਇੱਕ ਮਾਲਕ ਦੀ। ਹਰ ਨਾਮ ਮਨ ਤਨ ਭੀਨਾ, ਅਕਾਲ ਪੁਰਖ ਦੇ ਨਾਮ ਵਿੱਚ ਮਨ ਤਨ ਭਿੱਜ ਗਿਆ, ਮਨ ਤਨ ਵਿੰਨ ਗਿਆ। ਨਾਨਕ ਜਿਸ ਨੌ ਹਰ ਮਿਲਾਏ, ਇਹ ਨਾਨਕ ਜੀਓ ਜਿਸ ਨੌ ਜਿਸ ਨੂੰ ਹਰ ਮਿਲਾਏ, ਅਕਾਲ ਪੁਰਖ ਪਰਮੇਸ਼ਵਰ ਮਿਲਾ ਦੇਵੇ, ਸੋ ਸਰਬ ਗੁਣ ਪ੍ਰਬੀਨਾ, ਫਿਰ ਉਹ ਸਾਰੇ ਗੁਣਾਂ ਦੇ ਵਿੱਚ ਨਿਪੁੰਨ ਬਣ ਜਾਂਦਾ ਹੈ। ਜਿਹਦੀ ਸੰਭਾਲ ਅਕਾਲ ਪੁਰਖ ਕਰੇ, ਫਿਰ ਉਹ ਸਾਰੇ ਗੁਣਾਂ ਵਿੱਚ ਸੰਪੰਨ ਸੰਪੂਰਨ ਹੋ ਜਾਂਦਾ। ਅਤੇ ਮਾਲਕ ਕਹਿੰਦੇ ਜੀਭਾ ਨਾਲ ਉਹਦੀ ਅਰਾਧਨਾ ਕਰੀਏ, ਅਤੇ ਮਨ ਅਤੇ ਤਨ ਜਿਹੜਾ ਉਹਦੇ ਨਾਮ ਵਿੱਚ ਵਿੰਨੀਏ, ਮਨ ਅਤੇ ਤਨ ਉਹਦੇ ਨਾਮ ਵਿੱਚ ਭਿੱਜ ਜਾਏ, ਜਾਂ ਇੱਦਾਂ ਕਹਿ ਲਓ ਮਨ ਤਾ ਮਨ ਔਰ ਤਨ ਉਹਦੇ ਨਾਮ ਦਾ ਰਸੀਆ ਬਣ ਜੇ, ਉਹਦੇ ਨਾਮ ਦਾ ਰਸੀਆ, ਮਨ ਵੀ ਔਰ ਤਨ ਵੀ ਉਹਦੇ ਨਾਮ ਰਸ ਨੂੰ ਮੰਨਣ ਲੱਗ ਜਾਏ। ਅਤੇ ਫਿਰ ਜਿਹੜਾ ਕਹਿੰਦੇ ਅਕਾਲ ਪੁਰਖ ਦੀ ਬੰਦਗੀ ਵਿੱਚ ਉਹਦੇ ਨਾਮ ਰਸ ਨੂੰ ਮੰਨਣ ਲੱਗ ਜਾਂਦਾ, ਸੋ ਸਰਬ ਗੁਣ ਪ੍ਰਬੀਨਾ, ਉਹ ਸਰਬ ਗੁਣਾਂ ਦੇ ਵਿੱਚ ਸੰਪੰਨ ਹੋ ਜਾਂਦਾ ਹੈ। ਇਸ ਤਰ੍ਹਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਸੋਝੀ ਦੇ ਰਹੇ, ਸਮਝਾ ਰਹੇ, ਸਿੱਖਿਆ ਦੇ ਕੇ। ਮਾਲਕ ਪਾਤਸ਼ਾਹ ਕਿਤੇ ਕਿਰਪਾ ਕਰਨ, ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਕਰਨੀ ਆ ਜਾਏ, ਮੈਂ ਮੇਰੀ ਛੱਡ ਕੇ ਉਹਦੀ ਬੰਦਗੀ ਕਰਨ ਦੀ ਜਾਚ ਆ ਜਾਏ, ਅਤੇ ਉਹਦੀ ਬੰਦਗੀ ਕਰਦਿਆਂ ਅਸੀਂ ਆਪਣੇ ਜੀਵਨ ਸਫਲ ਕਰਕੇ ਜਾਈਏ। ਸਾਹਿਬ ਅੱਗੇ ਇਹ ਅਰਦਾਸ ਕਰਦੇ ਰਿਹਾ ਕਰੋ

0: ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਸਾਡੇ ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।
1: ਰਸਨਾ ਅਰਾਧੈ ਏਕ ਸਵਾਮੀ

ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਾਨਵ ਜੀਆਂ ਵਧਾਈਆਂ

ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਰ ਨਾਲ ਲੇਰ ਨਾਲੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾਂਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ, ਮਨ ਮੇਰੇ ਸਦਾ ਰੋਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਸ਼ੈ, ਜਿਸ ਦੇ ਸੋ ਪਾਵ ਸਦਾ ਸਿਵ ਸਲਾ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ।

ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾਂ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ।

ते क्या भगवंत सगल समग्री तुमरै तुम ते हो।

ਕੋਟਾਨ ਕੋਟ ਸ਼ੁਕਰਾਨਾ ਹੈ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਨਰਾਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ, ਕਥਾ ਵਿਚਾਰ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਧਾਰਿਆਈ ਹੋਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਹਰ ਤਖ ਗੁਰੂ ਨਿਸਤਾਰੇ ਮਿਸਰ ਨਾਈ ਦਾ ਤਾਰ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਜਪੋ

Ahem.

0: ਵਾਹਿਗੁਰੂ ਜੀ
1: ਫਤਿਹ।
0: ਤੁਸੀਂ ਇਹਦਾ ਇਹਦੇ ਨਾਲ ਦੀ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ।

ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦੁਰ ਸਿਮਰਿਆ ਘਰ ਨਾਉਣ ਦਿਆ ਵੈ ਤਾਏ ਸਭ ਥਾਈਂ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਵੇ ਸਹਾਇ ਦਸਾਂ ਪਾਤਸ਼ਾਹੀਆਂ ਜਿਹਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅਣਡਿੱਠ ਕੀਤਾ।

ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਜੋਗੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਨਿਉ ਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਇਓ ਸੁਣਨ ਪੜ੍ਹਨ ਕੋ ਬਾਣੀ।

ਮਲ ਜਨਮ ਜਨਮ ਦੀ ਕੱਟੀਐ ਨਰਸ਼ਨ ਪਿਆਸੀ ਦਿਨ ਸਰਾਤ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ

ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਜਪਨ ਕਰਤਵਾ ਜੀਆਂ ਦਰਜੀਓ ਸੁਖ ਜਾਲਾ ਸੁਖ ਤੇਰੇ ਬਸ ਤੇਰਾ ਕਿਰਪਾਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮੁਤਾਜੇ ਜਪਨ ਆਪ ਜਰ ਸਰਵ ਕਲਾ ਭਰਪੂਰ ਜਿਸ ਜਤ ਕਥਾ ਨਾਨਕ।

ਤੇ ਸ਼ਬਦ ਦੇ ਵਿੱਚ ਵੀ ਦੁੱਖ ਵਿਸਾਰਨ ਹਾਰ ਆ ਰਿਹਾ ਹੈ। ਸਾਰੇ ਮਨੋ ਬੇਨਤੀ ਕਰੋ ਤਨੋ ਮਨੋ ਕਿ ਸਤਿਗੁਰੂ ਜੀ ਜਿਹੜੇ ਸਾਡੇ ਦੁੱਖ ਨੇ ਉਹਨਾਂ ਨੂੰ ਦੂਰ ਕਰ ਦਿਓ ਅਤੇ ਸਤਿਗੁਰੂ ਜੀ ਜ਼ਰੂਰ ਸਾਡੀ ਅਰਦਾਸ ਪ੍ਰਵਾਨ ਕਰਨਗੇ। ਸਾਰੇ ਕਿਰਪਾ ਕਰੋ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਮਰਦ ਅਗੰਬੜੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦੇ ਹਨ ਗੁਰਮਤਿ ਦਾ ਉਪਦੇਸ਼ ਦੇ ਕੇ ਜੀਵਨ ਜਿਉਣ ਦਾ ਢੰਗ ਤਰੀਕਾ ਸਤਿਗੁਰੂ ਮਹਾਰਾਜ ਜੀ ਦੱਸਦੇ ਨੇ। ਜਿਹਨੂੰ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਨੁਕਤਾ ਜੁਗਤੀ ਸਮਝ ਆ ਗਈ ਉਹ ਜੀਵਦਿਆਂ ਹੀ ਮੁਕਤ ਹੋ ਜਾਂਦਾ ਹੈ। ਗੁਰ ਕਿਰਪਾ ਜੈ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਪਾਨੀ ਸੰਗ ਪਾਨੀ। ਸਤਿਗੁਰੂ ਮਹਾਰਾਜ ਜੀ ਨਾਲ ਨਾਲ ਦੇ ਕਾਰਜ ਵੀ ਕਰ ਰਹੇ ਨੇ, ਸਾਈ ਦੇ ਦਰਬਾਰ ਦੇ ਵਿੱਚ ਆਪਣੀ ਧੀ ਰਾਣੀ ਨੂੰ ਲੈ ਕੇ ਆਉਂਦਾ ਮਹਾਰਾਜ ਵਾਲੇ ਸਿੱਖ ਜਿਹਨੇ ਖੰਡੇ ਦੀ ਪਹੁਲ ਲੈ ਕੇ ਸਿੰਘ ਸੱਜਣਾ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜਦੇ ਹਾਂ ਅਤੇ ਸਾਡੇ ਸਰੀਰਕ ਤਲ 'ਤੇ ਵੀ ਆਨੰਦ ਕਾਰਜ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦੇ ਆ ਔਰ ਸਾਡੀ ਆਤਮਾ ਅਤੇ ਪਰਮਾਤਮਾ ਦਾ ਮਿਲਣ ਵੀ ਸਤਿਗੁਰੂ ਮਹਾਰਾਜ ਜੀ ਦੇ ਰਾਹੀਂ ਹੁੰਦਾ ਹੈ। ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਮਹਾਰਾਜ ਜੀ ਨੇ ਸੰਯੋਗ ਬਣਾਇਆ, ਆਨੰਦ ਕਾਰਜ ਹੋਇਆ, ਨਾਲ ਦੀ ਨਾਲ ਸਤਿਗੁਰੂ ਮਹਾਰਾਜ ਜੀ ਇਹ ਬਖਸ਼ਿਸ਼ਾਂ ਇਹ ਖੁਸ਼ੀਆਂ ਵੀ ਵਰਤਾ ਰਹੇ ਨੇ। ਅਗਲੇਰੇ ਪ੍ਰਸੰਗ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਹਨ ਬੜੇ ਪਿਆਰ ਸਤਿਕਾਰ ਦੇ ਨਾਲ

ਇਸ ਤਰ੍ਹਾਂ ਮਹਾਰਾਜ ਜੀ ਰੋਜ਼ਾਨਾ ਸੰਗਤ ਹੁੰਦੀ ਹੈ, ਦਰਬਾਰ ਸਜਦਾ ਹੈ, ਗੁਰਬਾਣੀ ਦਾ ਉਪਦੇਸ਼ ਮਹਾਰਾਜ ਜੀ ਬਖਸ਼ਦੇ ਨੇ, ਖੰਡੇ ਦੀ ਪਾਹੁਲ ਤਿਆਰ ਹੁੰਦੀ ਹੈ, ਸੰਗਤਾਂ ਸਿੰਘ ਔਰ ਸਿੰਘਣੀਆਂ ਆ ਕੇ ਸਜਦੀਆਂ ਹਨ। ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਕਵੀ ਜੀ ਕਹਿੰਦੇ, ਇੱਕ ਦਿਨ ਬੈਠੇ ਸਭਾ, ਸਭਾ ਕਹਿੰਦੇ ਸਤ ਸੰਗਤ, ਇਸ ਤਰ੍ਹਾਂ ਹੀ ਸੰਗਤ ਜੁੜੀ ਹੋਈ ਹੈ। ਔਰ ਕਲਗੀਧਰ ਪਾਤਸ਼ਾਹ ਮਹਾਰਾਜ

ਤੀ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜੀ ਕਰਨ ਵਾਲੇ ਸਤਿਗੁਰੂ, ਕਿਰਪਾ ਨਿਧਾਨਾ ਕਿਰਪਾ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਅਸੀਂ ਅੱਜ ਤੁਹਾਡੇ

ਇਹ ਜਿਹੜਾ ਲਾਂਗਰੀ ਹੈ ਨਾ, ਲਾਂਗਰੀ ਲੰਗਰ ਵਰਤਾਉਣ ਵਾਲਾ, ਇਹ ਝਗੜਾਲੂ ਹੈ, ਹਰ ਇੱਕ ਦੇ ਨਾਲ ਝਗੜਾ ਕਰਦਾ, ਕ੍ਰੋਧ ਵਾਲਾ ਹੈ, ਗੁੱਸੇ ਵਾਲਾ, ਕਬੂਲ ਆਪਣੇ ਮੁੱਖ ਤੋਂ ਬੋਲਦਾ। ਅੱਜ ਸੰਗਤ ਨੇ ਗੁਰੂ ਸਾਹਿਬ ਜੀ ਅੱਗੇ ਇਹ ਬੇਨਤੀ ਕੀਤੀ ਵੀ ਮਹਾਰਾਜ, ਉਹ ਜਿਹੜਾ ਲਾਂਗਰੀ ਹੈ ਨਾ, ਉਹ ਬੜਾ ਹੀ ਝਗੜਾਲੂ ਹੈ ਔਰ ਹਰ ਇੱਕ ਨੂੰ ਮਾੜਾ ਸ਼ਬਦ

ਲੰਗਰੀ ਅਲਪ ਹੀ, ਅਲਪ ਮਤਲਬ ਥੋੜ੍ਹਾ ਜਿਹਾ ਲੰਗਰ ਦਿੰਦਾ, ਅਤੇ ਜੇ ਕੋਈ ਦੁਬਾਰਾ ਮੰਗ ਲਵੇ ਤਾਂ ਫਿਰ ਉਹ ਕਬੂਲ ਜਿਹੜੇ ਆ ਉਹ ਬੋਲਦਾ ਹੈ। ਫਿਰ ਇੱਕ ਵਾਰੀ ਧਿਆਨ ਲਾ ਕੇ ਸਮਝ ਲੈਣਾ, ਮੰਨ ਲਓ ਵੀ ਲੰਗਰ ਦੇ ਵਿੱਚ ਕੋਈ ਪ੍ਰਸ਼ਾਦਾ ਛਕਣ ਵਾਸਤੇ ਆਇਆ, ਭੁੱਖ ਬੜੀ ਲੱਗੀ ਹੈ, ਉਹਨੂੰ ਵਰਤਾਉਣ ਵਾਲੇ ਨੇ ਥਾਲ ਦੇ ਵਿੱਚ ਲੰਗਰ ਜਿਹੜਾ ਸੀ ਉਹ ਪਰੋਸ ਦਿੱਤਾ, ਉਹਨੇ ਛਕ ਲਿਆ, ਉਹਨੂੰ ਹੋਰ ਜ਼ਰੂਰਤ ਹੈ, ਉਹਨੂੰ ਲੋੜ ਹੈ ਵੀ ਹੋਰ ਉਹਨੇ ਪ੍ਰਸ਼ਾਦਾ ਛਕਣਾ, ਅਤੇ ਉਹ ਫਿਰ ਹੋਰ ਪ੍ਰਸ਼ਾਦਾ ਛਕ

ਸਕਦਾ ਲੈ ਸਕਦਾ। ਪਰ ਇਹ ਵੀ ਧਿਆਨ ਵਿੱਚ ਰੱਖਣਾ ਵੀ ਇਹ ਨਾ ਹੋਵੇ ਕਿ ਲੋੜ ਤੋਂ ਵੱਧ ਅਸੀਂ ਲੈ ਲਈਏ, ਮੁੜ ਕੇ ਛਕਿਆ ਨਾ ਜਾਵੇ, ਫਿਰ ਅਸੀਂ ਥਾਲ ਲੁਕਾਉਂਦੇ ਫਿਰੀਏ ਵੀ ਕਿਸੇ ਤਰ੍ਹਾਂ ਲੁਕੋ ਕੇ ਇੱਕ ਸਾਈਡ 'ਤੇ ਰੱਖ ਆਈਏ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਅਸੀਂ ਲੰਗਰ ਪ੍ਰਸ਼ਾਦ ਦੀ ਦੁਰਵਰਤੋਂ ਵੀ ਨਹੀਂ ਕਰਨੀ ਕਿ ਲੰਗਰ ਪ੍ਰਸ਼ਾਦ ਜਿਹੜਾ ਉਹ ਜਿੰਨਾ ਲੋੜ ਹੈ ਤੁਸੀਂ ਉਨਾ ਛਕਣਾ, ਭਾਵੇਂ ਉਹ ਕੜਾਹ ਪ੍ਰਸ਼ਾਦ ਹੋਵੇ ਭਾਵੇਂ ਲੰਗਰ, ਜਿੰਨੀ ਤੁਹਾਨੂੰ ਲੋੜ ਹੈ, ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨਾ ਲੈ ਕੇ ਉਹਨੂੰ ਛਕ ਲਓ। ਪਰ ਇਹ ਨਾ ਹੋਵੇ ਕਿ ਲੋੜ ਤੋਂ ਵੱਧ ਲੈ ਕੇ ਫਿਰ ਬਾਅਦ ਵਿੱਚ ਅਸੀਂ ਉਹਦੀ ਦੁਰਵਰਤੋਂ ਕਰੀਏ ਜਾਂ ਬੇਅਦਬੀ ਕਰੀਏ। ਹੁਣ ਜਿਹੜੀ ਇਤਿਹਾਸ ਵਿੱਚ ਗੱਲ ਚੱਲੀ ਹੈ ਉਹ ਧਿਆਨ ਦੇ ਕੇ ਸੁਣਿਓ ਵੀ ਮਹਾਰਾਜ ਜੀ ਜਦੋਂ ਲੰਗਰ ਥੋੜ੍ਹਾ ਜਿਹਾ ਸਾਨੂੰ ਦਿੰਦਾ ਅਸੀਂ ਛੱਕ ਲੈਂਦੇ ਹਾਂ, ਪਰ ਫਿਰ ਜਾਚਤ ਸਿੱਖ ਫੇਰੀ, ਜਾਚਤ ਮਤਲਬ ਮੰਗਣਾ, ਫੇਰੀ ਮਤਲਬ ਦੁਬਾਰਾ, ਜਦੋਂ ਕੋਈ ਸਿੱਖ ਸੰਗਤ ਦੇ ਵਿੱਚ ਦੁਬਾਰਾ ਉਹਦੇ

0: ਤੇ ਉਹ ਬੋਲਦਾ ਨਹੀਂ, ਅੱਗੋਂ ਜਵਾਬ ਨਹੀਂ ਦਿੰਦਾ, ਧਿਆਨ ਹੀ ਨਹੀਂ ਦਿੰਦਾ ਮੰਗਣ ਵਾਲਾ। ਮੰਗੀ ਜਾਂਦਾ ਵੀ ਭਾਈ ਸਾਹਿਬ ਜੀ ਲੰਗਰ ਦੇ ਦਿਓ, ਦਾਲਾਂ ਦੇ ਦਿਓ, ਪ੍ਰਸ਼ਾਦਾ ਹੋਰ ਦੇ ਦਿਓ। ਪਹਿਲੀ ਗੱਲ ਤਾਂ ਉਹ ਬੋਲਦਾ ਨਹੀਂ, ਨਹਿ ਬੋਲੇ, ਮੁੱਖ ਮੌਨ ਧਰ, ਮੌਨ ਹੀ ਧਾਰ ਲੈਂਦਾ, ਚੁੱਪ ਹੀ ਕਰ ਜਾਂਦਾ। ਫਿਰ ਜੇ ਕਹੇ ਕੁਫੇਰੀ, ਅਤੇ ਜੇ ਮੂੰਹੋਂ ਕੁਝ ਬੋਲਦਾ ਵੀ ਹੈ ਤਾਂ ਕੁਫੇਰੀ, ਭੈੜੇ ਬੋਲ, ਮਾੜੇ ਬੋਲ, ਫਿਰ ਬੜਾ ਕੁਛ ਉਹ ਜਿਹੜਾ ਉਹ ਆਪਣੀ ਜ਼ੁਬਾਨ ਤੋਂ ਸੁਣਾ ਦਿੰਦਾ ਹੈ।
1: ਸ਼ੇਰੇ ਮੁਖ ਤੇ ਮੁਸਕਾਏ ਕਰ ਇਮ ਬਾਕ ਬਖਾਨਾ।
0: ਮਹਾਰਾਜ ਜੀ ਅਸੀਂ ਦੱਸਣਾ ਨਹੀਂ ਸੀ, ਪਰ ਰੋਜ਼ ਰੋਜ਼ ਇੱਕ ਦੋ ਦਿਨ ਦੀ ਗੱਲ ਹੋਵੇ ਤੇ ਬੰਦਾ ਕਹਿੰਦਾ, ਉਹ ਰੋਜ਼ ਰੋਜ਼ ਇਸੇ ਤਰ੍ਹਾਂ ਕਰਦਾ। ਸੰਗਤ ਬੜੀ ਪਰੇਸ਼ਾਨ ਹੈ, ਸੰਗਤ ਬੜੀ ਦੁਖੀ ਹੋ ਕੇ ਤੁਹਾਨੂੰ ਬੇਨਤੀ ਕਰ ਰਹੀ ਹੈ। ਜਦੋਂ ਇਹ ਗੁਰੂ ਸਾਹਿਬ ਨੇ ਸੁਣਿਆ, ਸ਼੍ਰੀ ਮੁਖ ਤੇ ਮੁਸਕਾਏ ਕਰ ਇਮ ਬਾਕ ਬਖਾਨਾ, ਮਹਾਰਾਜ ਜੀ ਹੱਸ ਪਏ ਤੇ ਹੱਸਦਿਆਂ ਮੁਸਕਰਾਉਂਦਿਆਂ

ਤੇ ਗੁਰੂ ਘਰ ਦਾ ਲਾਂਗਰੀ ਹੈ ਪਰ ਲੋਭੀ ਹੈ, ਲਾਲਚੀ ਹੈ, ਨਾ ਤ੍ਰਿਪਤਾਨਾ, ਉਹਦੀ ਤ੍ਰਿਪਤੀ ਨਹੀਂ ਹੁੰਦੀ ਹੈ। ਉਹ ਸੋਚਦਾ ਵੀ ਬਚਾ ਲਵਾਂ ਜਿੰਨਾ ਬਚਾ ਸਕਦਾ, ਇਕੱਠਾ ਕਰ ਲਵਾਂ ਜਿੰਨਾ ਕਰ ਸਕਦਾ। ਇਸ ਲਈ ਮਹਾਰਾਜ ਕਹਿੰਦੇ ਲੋਭੀ ਦੀਰਗ ਲਾਂਗਰੀ, ਵੀ ਉਹ ਬਹੁਤ ਵੱਡਾ ਲੋਭੀ ਲੱਗਦਾ, ਨਾਹਿਨ ਤ੍ਰਿਪਤਾਨਾ, ਲੱਗਦਾ ਉਹਦੀ ਤ੍ਰਿਪ

ਹੈ, ਇਹ ਜਿਹੜਾ ਲੰਗਰ ਹੈ ਇਹ ਗੁਰੂ ਦਾ ਲੰਗਰ ਹੈ, ਇਹ ਗੁਰੂ ਦਾ ਲੰਗਰ ਹੈ, ਹਰ ਇੱਕ ਵਾਸਤੇ ਹੈ। ਗੁਰੂ ਕੇ ਲੰਗਰ ਦੇ ਵਿੱਚ ਕਿਸੇ ਨਾਲ ਕੋਈ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ, ਇਹ ਗੁਰੂ ਕਾ ਲੰਗਰ ਹੈ। ਇੱਥੇ ਕੋਈ ਇਹ ਦਾਅਵਾ ਵੀ ਨਹੀਂ ਕਰ ਸਕਦਾ ਕਿ ਮੈਂ ਜਾਂ ਮੇਰੇ ਕਰਕੇ ਲੰਗਰ ਚੱਲਦਾ, ਮੇਰੇ ਨਾਮ ਦਾ ਲੰਗਰ ਚੱਲਦਾ। ਅਕਬਰ ਆਇਆ ਸੀ ਨਾ ਬਾਦਸ਼ਾਹ, ਗੁਰੂ ਅਮਰਦਾਸ ਮਹਾਰਾਜ ਦੇ ਦਰ 'ਤੇ ਗੋਇੰਦਵਾਲ ਲੰਗਰ ਛਕਿਆ, ਬੜਾ ਪ੍ਰਭਾਵ

0: ਦੇ ਵਿੱਚ ਬੈਠ ਕੇ ਪ੍ਰਸ਼ਾਦ ਪ੍ਰਸ਼ਾਦਾ ਲੰਗਰ ਵਿੱਚ ਨਹੀਂ ਛਕਣਾ ਹੈ।
1: ਸੋ ਨਹਿ ਗੁਰ ਕੋ ਸਿੱਖ ਕਦਾਏ,
0: ਉਹ ਗੁਰੂ ਦਾ ਸਿੰਘ ਸਿੱਖ ਨਹੀਂ ਅਖਵਾ ਸਕਦਾ। ਪੰਗਤ ਔਰ ਸੰਗਤ ਇਹ ਦੋ ਦਾਤਾਂ ਮਹਾਰਾਜ ਨੇ ਸਾਨੂੰ ਬੜੀਆਂ ਵੱਡੀਆਂ ਦਿੱਤੀਆਂ ਨੇ। ਅਸੀਂ ਪੰਗਤ ਨਾਲ ਵੀ ਜੁੜਨਾ ਤੇ ਸੰਗਤ ਨਾਲ ਵੀ। ਹਾਂ, ਉੱਥੇ ਤੁਸੀਂ ਇਨਕਾਰ ਕਰ ਸਕਦੇ ਹੋ ਜਿੱਥੇ ਤੁਹਾਨੂੰ ਇਹ ਲੱਗੇ ਵੀ ਆਹ ਜੋ ਭੋਜਨ ਤਿਆਰ ਹੋਇਆ

0: ਦੇ ਵਿੱਚ ਜਦੋਂ ਵੀ ਤੁਸੀਂ ਲੰਗਰ ਆਪਣੇ ਘਰ ਦੇ ਵਿੱਚ ਭੋਜਨ ਤਿਆਰ ਕਰਦੇ ਹੋ ਤੁਹਾਡੇ ਉਸ ਰਸੋਈ ਘਰ ਵਿੱਚ ਸਿਮਰਨ ਚੱਲਦਾ ਰਹਿਣਾ ਚਾਹੀਦਾ ਹੈ। ਉੱਥੇ ਨਾਮ ਬਾਣੀ ਦਾ ਪਹਿਰਾ ਚਾਹੀਦਾ, ਫਿਰ ਉਹਦੇ ਵਿੱਚ ਬਰਕਤ ਪਏਗੀ, ਕਦੇ ਤੋਟ ਨਹੀਂ ਆਏਗੀ। ਸਾਡਾ ਜਿਹੜਾ ਜਿੰਨੇ ਵੀ ਅਸੀਂ ਸੁਣ ਰਹੇ ਹਾਂ, ਸਾਡੇ ਸਾਰਿਆਂ ਦੇ ਘਰਾਂ ਵਿੱਚ ਜਿੱਥੇ ਰਸੋਈ ਹੈ, ਜਿੱਥੇ ਪਕਵਾਨ ਭੋਜਨ ਤਿਆਰ ਹੁੰਦੇ ਆ, ਉੱਥੇ ਕੋਸ਼ਿਸ਼ ਕਰੋ ਵੀ ਸਿਮਰਨ ਚੱਲੇ, ਨਾਮ ਬਾਣੀ ਦਾ ਪਹਿਰਾ ਰਵੇ ਉੱਥੇ। ਸਾਹਿਬ ਜੀ ਕਹਿੰਦੇ, ਸੰਗਤ ਜੀ ਅੱਜ ਤੋਂ ਤੁਸੀਂ ਸਾਰਿਆਂ ਨੇ ਜਿਹੜੇ ਰਹਿਤਵਾਨ ਨੇ ਉਹ ਲੰਗਰ ਤਿਆਰ ਕਰਨਗੇ, ਨਾਲੇ ਬਾਣੀ ਦਾ ਜਾਪ ਜਿਹੜਾ ਉਹ ਕਰਨਗੇ। ਪਿਆਰ ਨਾਲ ਲੰਗਰ ਤਿਆਰ ਕਰੋ, ਔਰ ਪਿਆਰ ਨਾਲ ਹੀ ਭਿੱਜ ਕੇ ਲੰਗਰ ਛਕਾਉਣਾ ਹੈ।
1: ਸਿੱਖ ਪ੍ਰਸਾਦ ਛਕਾਵੇ ਸਿੱਖ ਕੋ।
0: ਕਹਿੰਦੇ ਸਿੱਖ ਸੰਗਤਾਂ ਜਦੋਂ ਗੁਰੂ ਘਰ ਵਿੱਚ ਆਉਂਦੀਆਂ ਨੇ ਤੇ ਤੁਸੀਂ ਗੁਰੂ ਤੁਸੀਂ ਵੀ ਸੰਗਤ ਹੀ ਹੋ। ਹੁਣ ਜਿਹੜੀ ਸੰਗਤ ਲੰਗਰ ਤਿਆਰ ਕਰ ਰਹੀ ਹੈ ਉਹ ਵੀ ਸਿੱਖ ਸੰਗਤ ਹੈ, ਤੇ ਜਿਨ੍ਹਾਂ ਨੇ ਛਕਣਾ ਉਹ ਵੀ ਸਿੱਖ ਸੰਗਤ ਹੈ। ਪਰ ਕਹਿੰਦੇ ਜਦੋਂ ਤੁਸੀਂ ਇਹ ਲੰਗਰ ਪ੍ਰਸ਼ਾਦ ਛਕਾਓਗੇ ਤੇ ਤੁਹਾਡੇ ਅੰਦਰ ਭਾਵਨਾ ਹੋਵੇ, ਹੱਥ ਭਾਵੇਂ ਤੁਹਾਡਾ ਹੋਵੇ ਪਰ ਇਹ ਸੋਚਣਾ ਵੀ ਇਹ ਉਹਦਾ ਦਿੱਤਾ ਹੋਇਆ ਵਰਤਾ ਰਹੇ ਹਾਂ, ਇਹਦੇ 'ਚ ਮੇਰਾ ਕੁਛ ਨਹੀਂ ਹੈ। ਜੋ ਵੀ ਅਸੀਂ ਲੰਗਰ ਪ੍ਰਸ਼ਾਦ ਵਰਤਾ ਰਹੇ ਹਾਂ ਉਹ ਮੇਰਾ ਨਹੀਂ ਹੈ, ਉਹ ਉਹਦਾ ਦਿੱਤਾ ਹੋਇਆ ਹੈ। ਫਿਰ ਸਾਡੇ ਮੁੱਖ ਤੋਂ ਕਬੂਲ ਨਹੀਂ ਨਿਕਲੇਗਾ, ਫਿਰ ਸਾਨੂੰ ਕੋਈ ਕ੍ਰੋਧ ਨਹੀਂ ਆਏਗਾ, ਮੱਥੇ ਤਿਉੜੀਆਂ ਨਹੀਂ ਪੈਣਗੀਆਂ। ਕਿਉਂ? ਕਿਉਂਕਿ ਮੇਰਾ ਥੋੜ੍ਹੀ ਹੈ, ਇਹ ਤਾਂ ਉਹਦਾ ਦਿੱਤਾ ਹੋਇਆ ਮੈਂ ਵਰਤਾ ਰਿਹਾ, ਇਹ ਤਾਂ ਉਹਦੀਆਂ ਦਿੱਤੀਆਂ ਦਾਤਾਂ ਨੇ, ਮੇਰਾ ਤਾਂ ਕੁਛ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਸੰਗਤ ਨੂੰ ਸਮਝਾਉਂਦੇ ਹਨ,
1: ਹੋਏ ਨਿਹਾਲ ਨ ਕਸ਼ਟ ਭਵਿੱਖ ਕੋ।
0: ਜਦੋਂ ਤੁਸੀਂ ਸਿੱਖ ਸੰਗਤ ਨੂੰ ਪਿਆਰ ਨਾਲ ਭਿੱਜ ਕੇ ਮਨ ਵਿੱਚ ਭਾਵਨਾ ਰੱਖ ਕੇ ਪ੍ਰਸ਼ਾਦ ਲੰਗਰ ਛਕਾਓਗੇ, ਸਾਹਿਬ ਕਹਿੰਦੇ ਹੋਏ ਨਿਹਾਲ, ਉਸ ਮਾਲਕ ਦੀ ਕਿਰਪਾ ਹੋਏਗੀ ਤੁਹਾਡੇ 'ਤੇ, ਤੁਸੀਂ ਨਿਹਾਲ ਵੀ ਹੋਵੋਗੇ ਔਰ ਨਾ ਕਸ਼ਟ, ਕੋਈ ਕਸ਼ਟ ਤੁਸੀਂ ਨਹੀਂ ਪਾਓਗੇ ਜੇ ਇਸ ਭਾਵਨਾ ਨਾਲ ਸੇਵਾ ਵਿੱਚ ਜੁੜੋਗੇ।
1: ਆਸ਼ਰਮ ਬਰਨ ਸਵਨ ਤੇ ਤਿਆਗੀ।
0: ਮਹਾਰਾਜ ਕਹਿੰਦੇ ਕੋਈ ਵੀ ਆਵੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ, ਕੋਈ ਵੀ ਆਵੇ, ਆਉਣ ਵਾਲੇ ਦੀ ਜਾਤ ਨਹੀਂ ਦੇਖਣੀ, ਆਉਣ ਵਾਲੇ ਦਾ ਧਰਮ ਵਰਨ ਜਿਹੜਾ ਉਹ ਨਹੀਂ ਦੇਖਣਾ, ਤੁਸੀਂ ਇਹਨਾਂ ਤੋਂ ਨਿਆਰੇ ਹੋ ਕੇ ਸੇਵਾ ਕਰਨੀ ਹੈ। ਜਦੋਂ ਤੁਸੀਂ ਲੰਗਰ ਵਰਤਾਉਣਾ ਇਹ ਨਹੀਂ ਦੇਖਣਾ ਵੀ ਇਹ ਕਿਹੜੀ ਜਾਤ ਦਾ, ਕਿਹੜੀ ਬਰਾਦਰੀ ਦਾ, ਕਿਹੜੇ ਧਰਮ ਦਾ, ਕਿਹੜੇ ਵਰਨ ਦਾ। ਸਾਹਿਬ ਜੀ ਕਹਿੰਦੇ ਪੰਗਤ ਇਸੇ ਲਈ ਗੁਰੂ ਅਮਰਦਾਸ ਜੀ ਨੇ ਬਣਾਈ ਸੀ ਕਿ ਇੱਥੇ ਆ ਕੇ ਸਾਰੇ ਵਿਤਕਰੇ ਖਤਮ ਹੋ ਜਾਣ, ਊਚ ਨੀਚਤਾ, ਗਰੀਬੀ ਅਮੀਰੀ ਖਤਮ ਹੋ ਜਾਏ, ਕਿਸੇ ਨਾਲ ਕੋਈ ਫਰਕ ਨਹੀਂ ਰੱਖਣਾ, ਹਰ ਇੱਕ ਨੂੰ ਬਰਾਬਰ ਨਜ਼ਰ ਨਾਲ ਦੇਖਣਾ ਔਰ ਹਰ ਇੱਕ ਨੂੰ

0: ਪਰਮੇਸ਼ਵਰ ਤੁਹਾਡੇ 'ਤੇ ਬਹੁਤ ਪ੍ਰਸੰਨ ਹੋਣਗੇ ਜਾਂ ਪਰਮੇਸ਼ਵਰ ਨਾਲ ਵਾਹਿਗੁਰੂ ਜੀ ਨਾਲ ਤੁਹਾਡਾ ਪ੍ਰੇਮ ਬਣੇਗਾ।
1: ਕਰ ਅਰਦਾਸ ਕਰਹੁਂ ਵਰਤਾਵਨ।
0: ਹਾਂ, ਇੱਕ ਗੱਲ ਧਿਆਨ 'ਚ ਰੱਖਣਾ, ਆਪਾਂ ਇਹ ਨਹੀਂ ਵੀ ਗੁਰੂ ਸਾਹਿਬ ਉਹਨਾਂ ਨੂੰ ਕਹਿ ਰਹੇ ਆ, ਇਹ ਸਾਡੇ ਸਾਰਿਆਂ ਵਾਸਤੇ ਹੀ ਹੈ ਵੀ ਜਦੋਂ ਤੁਸੀਂ ਲੰਗਰ ਤਿਆਰ ਕਰਨਾ ਤੁਹਾਡੇ ਅੰਦਰ ਨਾਮ ਬਾਣੀ ਦਾ ਜਿਹੜਾ ਉਹ ਜਾਪ ਚੱਲਦਾ ਹੋਵੇ। ਸੰਗਤੀ ਰੂਪ 'ਚ ਲੰਗਰ ਤਿਆਰ ਕਰ ਰਹੇ ਹਾਂ, ਸੰਗਤੀ ਰੂਪ 'ਚ ਸ਼ਬਦ ਪੜ੍ਹੋ ਜਾਂ ਸਿਮਰਨ ਕਰੋ। ਹਾਂ, ਜਦੋਂ ਤੁਸੀਂ ਲੰਗਰ ਤਿਆਰ ਕਰਨਾ ਉਦੋਂ ਵੀ ਅਰਦਾਸ ਕਰੋ, ਔਰ ਜਦੋਂ ਲੰਗਰ ਵਰਤਾਉਣਾ ਹੈ ਉਦੋਂ ਵੀ ਅਰਦਾਸ ਕਰੋ ਕਿ ਵਾਹਿਗੁਰੂ ਜੀ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਲੰਗਰ ਪ੍ਰਸ਼ਾਦ ਤਿਆਰ ਹੈ ਔਰ ਸਿੱਖ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਜੀਵਨ ਬਣਾਓ ਗੁਰੂ ਕੇ ਸਿੱਖੋ, ਜਾਂ ਕਰ ਅਰਦਾਸ ਕਰੋ ਵਰਤਾਵਣ, ਪਹਿਲਾਂ ਅਰਦਾਸ ਕਰਕੇ ਫਿਰ ਤੁਸੀਂ ਲੰਗਰ ਪ੍ਰਸ਼ਾਦ ਵਰਤਾਉਣਾ ਹੈ।
1: ਤਵਾ ਪ੍ਰਸਾਦ ਕਹਿ ਸ਼ਕੈ ਸ਼ਕਾਵਨ।
0: ਤੇ ਪਤਾ ਕੀ ਕਹਿਣਾ, ਤਵਾ ਪ੍ਰਸਾਦ, ਤੇਰੀ ਕਿਰਪਾ ਨਾਲ ਵਰਤਾਉਣ ਵਾਲਾ ਵੀ ਕਵੇ ਤਵਾ ਪ੍ਰਸਾਦ, ਤੇ ਛਕਣ ਵਾਲਾ ਵੀ ਕਵੇ ਤਵਾ ਪ੍ਰਸਾਦ, ਤੇਰੀ ਕਿਰਪਾ ਦੇ

0: ਨਾਲ
1: ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਦੋਂ ਵੀ ਤੁਸੀਂ ਦੇਖੋ ਆ ਲੰਗਰ ਵਿੱਚ, ਹੁਣ ਤਾਂ ਬਹੁਤ ਘੱਟ ਦੇਖਣ ਨੂੰ ਮਿਲਦਾ, ਨਹੀਂ ਤਾਂ ਪਹਿਲਾਂ ਜਦੋਂ ਸੰਗਤ ਆ ਕੇ ਪੰਗਤ 'ਚ ਬੈਠ ਰਹੀ ਹੁੰਦੀ ਆ ਨਾ, ਜਿੰਨੇ ਨੂੰ ਲੰਗਰ ਵਰਤਣਾ ਹੈ ਉਹਨੇ ਨੂੰ ਸਿਮਰਨ ਕਰਾਇਆ ਜਾਂਦਾ, ਜਾਂ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਪਾਇਆ ਜਾਂਦਾ। ਕੋਈ ਵੀ ਗੁਰੂ ਸਾਹਿਬ ਦਾ ਨਾਮ ਆਪਾਂ ਜਪਾ ਸਕਦੇ ਹਾਂ, ਵਾਹਿਗੁਰੂ ਦਾ ਜਾਪ ਕਰਾ ਸਕਦੇ ਹਾਂ, ਜਦੋਂ ਤੱਕ ਸਾਰੀ ਸੰਗਤ ਨੂੰ ਲੰਗਰ ਵਰਤ ਨਹੀਂ ਜਾਂਦਾ। ਜਦੋਂ ਵਰਤ ਜਾਏ ਫਿਰ ਫਤਿਹ ਬੁਲਾ ਕੇ ਉਹਨਾਂ ਨੂੰ ਕਹੋ ਸੰਗਤ ਜੀ ਛਕੋ ਲੰਗਰ। ਅਤੇ ਜਿੱਥੇ ਇਹ ਨਹੀਂ ਹੁੰਦਾ ਉੱਥੇ ਫਿਰ ਕੀ ਹੁੰਦਾ, ਉੱਥੇ ਫਿਰ ਮਨ ਵਿੱਚ ਟਿਕਾ ਨਹੀਂ ਹੁੰਦਾ, ਉੱਥੇ ਸ਼ੋਰ ਹੁੰਦਾ, ਰੌਲਾ ਹੁੰਦਾ, ਆਵਾਜ਼ਾਂ ਹੁੰਦੀਆਂ ਨੇ ਉੱਥੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਵਰਤਾਉਣ ਵਾਲਾ ਵੀ ਕਵੇ ਤਵ ਪ੍ਰਸਾਦ ਕਹਿ ਛਕੇ ਛਕਾਵਨ, ਵੀ ਜਿਹੜਾ ਛਕੇ ਉਹ ਵੀ ਕਵੇ ਤਵ ਪ੍ਰਸਾਦ, ਵੀ ਤੂੰ ਵਾਹਿਗੁਰੂ ਜੀ ਤੇਰਾ ਦਿੱਤਾ ਹੋਇਆ ਅਸੀਂ ਇਹ ਲੰਗਰ ਪ੍ਰਸ਼ਾਦ ਛਕਣ ਲੱਗੇ ਹਾਂ। ਅਤੇ ਵਰਤਾਉਣ ਵਾਲਾ ਵੀ ਕਵੇ ਵੀ ਇਹ ਮੇਰਾ ਨਹੀਂ ਹੈ, ਇਹ ਉਸ ਮਾਲਕ ਦੀ ਕਿਰਪਾ ਦੇ ਨਾਲ ਮੈਨੂੰ ਤਾਂ ਸੇਵਾ ਮਿਲੀ ਹੈ ਲੰਗਰ ਵਰਤਾਉਣ ਦੀ। ਤੋ ਸਾਹਿਬ ਕਹਿੰਦੇ ਤਵ ਪ੍ਰਸਾਦ ਕਹਿ ਕੇ ਛਕਣਾ ਵੀ ਹੈ ਤੇ ਇਹ ਲੰਗਰ ਛਕਾਉਣਾ ਵੀ ਹੈ।
2: ਤ੍ਰਿਪਤ ਹੋਏ ਮੁਖ ਹੱਥ ਪਖਾਰ ਹੋ,
1: ਜੇ ਸੇਵਾ ਕਰਨੀ ਹੈ ਭਾਵਨਾ ਨਾਲ ਕਰੋ, ਫਾਰਮੈਲਿਟੀ ਨਹੀਂ, ਦਿਖਾਵਾ ਨਹੀਂ ਕਰਨਾ, ਇਹਨੂੰ ਰਸਮ ਨਾ ਬਣਾਈਏ ਵੀ ਰਸਮ ਹੈ ਚਲੋ ਚੱਲਦੀ ਆ ਰਹੀ ਹੈ ਅਸੀਂ ਵੀ ਸੇਵਾ ਕਰ, ਪਰ ਅੰਦਰ ਭਾਵਨਾ ਨਾ ਹੋਵੇ। ਜੇ ਸੇਵਾ ਕਰਨੀ ਹੈ ਤਾਂ ਭਾਵਨਾ ਨਾਲ ਕਰੀਏ, ਦਿਖਾਵਾ ਨਾ ਹੋਵੇ। ਮਹਾਰਾਜ ਕਹਿੰਦੇ ਲੰਗਰ ਤਿਆਰ ਹੋਣ ਤੋਂ ਵਰਤਾਉਣ ਤੱਕ, ਫਿਰ ਜਦੋਂ ਲੰਗਰ ਛਕ ਲੈਣ ਫਿਰ ਤੁਸੀਂ ਕੀ ਕਰਨਾ, ਤ੍ਰਿਪਤ ਹੋਏ ਮੁਖ ਹੱਥ ਪਖਾਰੋ। ਫਿਰ ਜਿਹੜਾ ਲੰਗਰ ਸੰਗਤ ਛਕ ਲਏ ਉਹਨਾਂ ਦੇ ਹੱਥ ਵੀ ਧਵਾਓ, ਇਹ ਸੇਵਾ ਵੀ ਭਾਵ

0: ਅਬ ਮੁੱਖ ਵਿੱਚ ਜਲ ਭਰ ਕੇ ਕੁਰਲੀ ਜਿਵੇਂ ਆਪਾਂ ਕਰਦੇ ਹਾਂ, ਹੱਥ ਵੀ ਉਹਦੇ ਜਿਹੜੇ ਆ ਉਹ ਤਵਾਓ, ਇਹ ਸੇਵਾ ਵੀ ਤੁਸੀਂ ਨਿਭਾਉਣੀ ਹੈ।
1: ਰਹਿਣ ਪਹਾਰੀ ਸੋ ਨਿਤ ਨਿਆਰੋ।
0: ਸਾਹਿਬ ਜੀ ਕਹਿੰਦੇ ਨੇ ਅਸੀਂ ਜੋ ਸਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਤ ਮਿਲਦੀ ਹੈ ਅਸੀਂ ਉਹਦੇ ਅਨੁਸਾਰ ਚੱਲਣਾ। ਹਾਂ ਠੀਕ ਹੈ, ਜਿਹੜੇ ਪਹਾੜੀ ਲੋਕ ਨੇ ਜਿਵੇਂ ਇਤਿਹਾਸ ਜਿਹੜੇ ਲੜੀਵਾਰ ਸੁਣਦੇ ਆ ਰਹੇ, ਮਹਾਰਾਜ ਇਹਨਾਂ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਸੀ, ਇਹ ਖੰਡੇ ਦੀ ਪੌਲ ਤਿਆਰ ਕਰਨ ਲੱਗੇ ਹਾਂ, ਖਾਲਸਾ ਪੰਥ ਸਾਜਣ ਲੱਗੇ ਹਾਂ, ਆ ਜਾਓ ਰਲ ਜਾਓ ਸਾਡੇ ਨਾਲ, ਇਹ ਵਿਤਕਰੇ ਖਤਮ ਕਰ ਦਿਓ। ਪਰ ਇਹਨਾਂ ਨੇ ਕੀ ਕੀਤਾ, ਮੱਥੇ ਤਿਉੜੀਆਂ ਪਾ ਕੇ ਆਖਿਆ ਆਹ ਜਿਹੜੇ ਗਰੀਬ ਨੇ ਇਹ ਲਤਾੜੇ ਹੋਏ ਨੇ, ਇਹਨਾਂ ਨੂੰ ਤੁਸੀਂ ਖੰਡੇ ਦੀ ਪੌਲ ਦੇ ਕੇ ਇਹਨਾਂ ਨੂੰ ਤੁਸੀਂ ਬਾਦਸ਼ਾਹੀਆਂ ਦਿਓਗੇ, ਇਹ ਤਾਂ ਗਰੀਬ ਨੇ। ਮਹਾਰਾਜ ਕਹਿੰਦੇ ਨਹੀਂ, ਅਸੀਂ ਉਹਨਾਂ ਪਹਾੜੀਆਂ ਵਾਲੀ ਸੋਚ ਨਹੀਂ ਰੱਖਣੀ। ਚਲੋ ਵਿਚਾਰ ਚੱਲੀ, ਅੱਜ ਦੇ ਦਿਨਾਂ ਵਿੱਚ ਰੋਲੇ ਵੀ ਚੱਲਦੇ ਪਏ ਨਾ, ਕੀ ਕੁਛ ਹੋ ਰਿਹਾ, ਕੀ ਕੁਛ ਵਰਤ ਰਿਹਾ। ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਵੀ ਵਾਹਿਗੁਰੂ ਸਰਬੱਤ ਦਾ ਭਲਾ ਹੈ, ਸਰਬੱਤ ਵਿੱਚ ਸਾਰੇ ਹੀ ਆ ਜਾਂਦੇ ਆ, ਉੱਥੇ ਇਹ ਥੋੜ੍ਹੀ ਦੇਖਿਆ ਜਾਂਦਾ ਵੀ ਇੱਕ

0: ਆਪਣੇ ਘਰ ਨੂੰ ਛੱਡ ਕੇ ਦੂਜਿਆਂ ਦੇ ਘਰ ਆਬਾਦ ਕਰਨ ਲਈ ਤੁਰ ਪੈਂਦਾ। ਆਪਣਾ ਆਪਣੀ ਨੀਂਦ ਭੁੱਖ ਪਿਆਸ ਨਹੀਂ ਦੇਖਦਾ, ਆਪਣੇ ਪਰਿਵਾਰ ਬੱਚਿਆਂ ਦੀ, ਉਹ ਦੂਜਿਆਂ ਦੀ ਭੁੱਖ ਪਿਆਸ ਮਿਟਾਉਣ ਲਈ ਤੁਰ ਪੈਂਦਾ। ਉਹ ਆਪਣੀ ਨੀਂਦ ਨਹੀਂ ਦੇਖਦਾ, ਉਹ ਦੂਜਿਆਂ ਦਾ ਭਲਾ ਕਰਨ ਲਈ ਤੁਰ ਪੈਂਦਾ। ਪਿਛਲੇ ਸਮੇਂ 'ਚ ਕੁਦਰਤੀ ਆਫਤਾਂ ਆਈਆਂ, ਲੋਕਾਂ ਨੇ ਜਿਹੜੇ ਡੈੱਡ ਹੋ ਗਏ ਸੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ, ਉਹਨਾਂ ਦੇ ਸਰੀਰ ਉੱਤੇ ਜੇ ਕਿਸੇ ਨੇ ਕੋਈ ਸੋਨਾ ਚਾਂਦੀ ਪਾਇਆ ਤਾਂ ਲੋਕ ਤਾਂ ਉਹ ਵੀ ਲਾ ਕੇ ਲੈ ਗਏ ਸੀ, ਉਹ ਵੀ ਲਾ ਕੇ ਲੈ ਗਏ, ਕਈਆਂ ਦੀ ਤਾਂ ਉਂਗਲੀਆਂ ਤੱਕ ਲਾ ਕੇ ਲੈ ਗਏ। ਪਰ ਮਹਾਰਜ ਕਹਿੰਦੇ ਆ, ਤੂੰ ਸਰਬੱਤ ਦੇ ਭਲੇ ਲਈ ਗੁਰੂ ਕੇ ਪਿਆਰਿਆ ਤੂੰ ਤੁਰਨਾ ਹੈ, ਤੂੰ ਕਿਸੇ ਦਾ ਬੁਰਾ ਨਹੀਂ ਮੰਗਣਾ, ਨਾ ਬੁਰਾ ਤੱਕਣਾ ਨਾ ਮੰਗਣਾ, ਤੂੰ ਸਰਬੱਤ ਦਾ ਭਲਾ ਕਰ। ਸਾਹਿਬ ਜੀ ਕਹਿੰਦੇ, ਅਸੀਂ ਇਹਨਾਂ ਨੂੰ ਆਖਿਆ ਸੀ, ਇਹਨਾਂ ਨੇ ਜਵਾਬ ਦਿੱਤਾ ਸੀ ਅੱਗੋਂ ਵੀ ਇਹ ਗਰੀਬ ਨੇ, ਅਤੇ ਅਸੀਂ ਆਖਿਆ ਸੀ ਇਨ ਗਰੀਬੋਂ ਕੋ ਦੇਹੋ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ, ਵੀ ਇਹ ਤਾਂ ਲਿਤਾੜੇ ਹੋਏ ਕਮਜ਼ੋਰ ਨੇ, ਇਹਨਾਂ ਨੂੰ ਤੁਸੀਂ ਖੰਡੇ ਦੀ ਪੁੱਲ ਕਿਉਂ ਦੇਣੀ ਹੈ? ਮਹਾਰਾਜ ਕਹਿੰਦੇ ਨਹੀਂ, ਇਸ ਲਈ ਉਹਨਾਂ ਦੀ ਸੋਚ ਅਤੇ ਸਾਡੀ ਸੋਚ ਕਦੇ ਰਲ ਨਹੀਂ ਸਕੇਗੀ, ਪਰ ਤੁਸੀਂ ਆਪਣੇ ਮਾਰਗ ਦੇ ਉੱਤੇ ਤੁਰਨਾ ਹੈ।
1: ਬਨ ਕਰ ਸਖਾ ਨਾ ਕੀਜੈ ਪਿਆਰੋ।
0: ਇਸ ਲਈ ਜਿਹੜਾ ਦੇ ਮਨ ਵਿੱਚ ਨਫ਼ਰਤ ਹੈ, ਈਰਖਾ ਹੈ, ਦਵੈਸ਼ ਭਾਵਨਾ ਹੈ, ਉਹਨਾਂ ਦੇ ਨਾਲ ਤੁਸੀਂ ਪ੍ਰੀਤ ਜਿਹੜੀ ਆ ਉਹ ਨਹੀਂ ਪਾਉਣੀ ਹੈ।
1: ਸਭ ਸਿੱਖਣ ਕੋ ਖਰਚ ਬਿਸਾਲਾ।
0: ਇਸ ਵਾਸਤੇ ਗੁਰੂ ਕੀਆਂ ਸੰਗਤਾਂ ਜੋ ਕਿਰਤ ਕਮਾਈਆਂ ਕਰਦੀਆਂ ਨੇ, ਜਿਵੇਂ ਕਿਰਤ ਕਰੋ ਨਾਮ ਜਪੋ ਵੰਡ ਛਕੋ, ਤੁਸੀਂ ਜਿਹੜੀ ਕਿਰਤ ਕਰਦੇ ਹੋ ਉਹਦੇ ਵਿੱਚੋਂ ਵੰਡ ਕੇ ਛਕਣ ਵਾਲਾ ਜਿਹੜਾ ਹੈ ਉਹ ਤੁਸੀਂ ਭਾਵਨਾ ਨਾਲ, ਲੰਗਰ ਵੈਸੇ ਸੀ ਲੋੜਵੰਦ ਵਾਸਤੇ, ਜ਼ਰੂਰਤਮੰਦ ਵਾਸਤੇ, ਵੀ ਜਿਨ੍ਹਾਂ ਨੂੰ ਲੋੜ ਹੈ, ਜਿਨ੍ਹਾਂ ਨੂੰ ਜ਼ਰੂਰਤ ਹੈ, ਜਿਹੜੇ ਵਾਕਈ ਭੁੱਖਣ ਭਾਣੇ ਆ, ਉਹਨਾਂ ਨੇ ਪੇਟ ਭਰਨਾ ਹੈ, ਉਹਨਾਂ ਵਾਸਤੇ ਇਹ ਲੰਗਰ ਸੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਤੁਸੀਂ ਰਲ ਕੇ ਸੇਵਾ ਨਿਭਾਉਣੀ ਹੈ।
1: ਦੇ ਹੈ ਗੁਰੂ ਸਰਬ ਥਾ ਕਾਲਾ।
0: ਜਦੋਂ ਤੁਸੀਂ ਲੰਗਰ ਦੀ ਅਵਸਥਾ ਨੂੰ, ਲੰਗਰ ਦੀ ਭਾਵਨਾ ਨੂੰ ਸਮਝ ਕੇ ਸੇਵਾ ਕਰੋਗੇ ਤੇ ਫਿਰ ਤੁਹਾਡੇ ਖਜ਼ਾਨੇ ਕਦੇ ਖਾਲੀ ਨਹੀਂ ਹੋਣਗੇ। ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ, ਸਤਿਗੁਰੂ ਜੀ ਸਮਝਾਉਂਦੇ ਹਨ।
1: ਸੇਵਾ ਸਿੱਖਣ ਕੀ ਸਿੱਖ ਤਾਰੇ।
0: ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ, ਜਿਹੜਾ ਗੁਰੂ ਕਾ ਸਿੱਖ ਆਉਂਦਾ ਭਾਵਨਾ ਦੇ ਨਾਲ ਤੁਸੀਂ ਸੇਵਾ ਕਰਨੀ ਹੈ।
1: ਅਜ ਹੈ ਪ੍ਰਸਾਦ ਨ ਪਾਸ ਉਠਾਰੇ।
0: ਤੁਸੀਂ ਮੰਨ ਲਓ ਪ੍ਰਸ਼ਾਦ ਛਕ ਰਹੇ ਹੋ, ਲੰਗਰ ਛਕ ਰਹੇ ਹੋ, ਤੇ ਤੁਹਾਡੇ ਕੋਲ ਕੋਈ ਆ ਕੇ ਬੈਠ ਗਿਆ, ਤੇ ਤੁਸੀਂ ਇਹ ਤੁਹਾਡੇ ਮਨ 'ਚ ਇਹ ਨਹੀਂ ਆਉਣਾ ਚਾਹੀਦਾ ਵੀ ਇਹਦੇ ਕੱਪੜੇ ਤਾਂ ਪਾਟੇ ਨੇ ਜਾਂ ਮੈਲੇ ਨੇ, ਜਾਂ ਤੇ ਇਹ ਤਾਂ ਕੋਈ ਗਰੀਬੜਾ ਜਾ ਜਾਂ ਕੋਈ ਮਾਮੂਲੀ, ਇਹ ਨਹੀਂ ਆਉਣਾ ਚਾਹੀਦਾ ਸੰਗਤ ਦੇ ਵਿੱਚ। ਜਾਂ ਇੱਥੇ ਵੀ ਆਪਾਂ ਬੈਠੇ ਹਾਂ, ਆਸ ਪਾਸ ਨਾਲ ਕੋਈ ਬੈਠਾ ਤੇ ਇਹ ਨਾ ਹੋਵੇ ਵੀ ਇਹ ਕੌਣ ਮੇਰੇ ਨਾਲ ਆ ਕੇ ਬੈਠ ਗਿਆ। ਮਹਾਰਾਜ ਕਹਿੰਦੇ ਇਹ ਸੋਚ ਰੱਖ ਕੇ ਨਾ ਉਠਾਵੇ, ਕਿਸੇ ਨੂੰ ਉਠਾਉਣਾ ਨਹੀਂ ਹੈ। ਇਹੋ ਜਿਹਾ ਸਾਨੂੰ ਮਹਾਰਾਜ ਨੇ ਜੀਵਨ ਦਿੱਤਾ ਹੈ ਗੁਰੂ ਕੇ ਸਿੱਖਾਂ ਨੂੰ। ਸਤਿਗੁਰੂ ਮਹਾਰਾਜ ਜੀ ਆਖਦੇ ਨੇ ਕਿ ਅਚੈ ਪ੍ਰਸ਼ਾਦ ਨਾ ਪਾਸ ਉਠਾਵੇ। ਜਦੋਂ ਤੁਸੀਂ ਲੰਗਰ ਪ੍ਰਸ਼ਾਦ ਛਕ ਰਹੇ ਹੋ, ਤੁਹਾਡੇ ਕੋਲ ਕੋਈ ਆ ਕੇ ਬੈਠ ਗਿਆ ਤੇ ਤੁਸੀਂ ਦੁਰਕਾਰ ਕੇ ਫਿਟਕਾਰ ਕੇ ਉਹਨੂੰ ਕਦੇ ਵੀ ਨਹੀਂ ਉਠਾਉਣਾ ਹੈ।
1: ਤ੍ਰਿਪਤ ਹੈ ਉਧਰ ਲੋਭ ਪੁੰਨ ਕਰੇ।
0: ਇਸ ਵਾਸਤੇ ਸਾਹਿਬ ਜੀ ਕਹਿੰਦੇ ਨੇ ਮਨ ਦੇ ਵਿੱਚ ਤੁਸੀਂ ਕੋਈ ਕਿਸੇ ਪ੍ਰਕਾਰ ਦੀ ਈਰਖਾ ਨਫ਼ਰਤ ਨਹੀਂ ਰੱਖਣੀ ਹੈ, ਇਹ ਭਾਵਨਾ ਨਾਲ ਸੇਵਾ ਤੁਸੀਂ ਰਲ ਮਿਲ ਕੇ ਨਿਭਾਓ। ਬਾਕੀ ਜਿਹੜੇ ਲੋਭ ਅਤੇ ਲਾਲਚ ਜਿਹਦੀ ਸ਼ਿਕਾਇਤ ਕੀਤੀ ਸੀ ਵੀ ਮਹਾਰਾਜ ਉਹ ਲਾਂਗਰੀ ਅੱਗੋਂ ਪੁੱਠਾ ਬੋਲਦਾ, ਮਾੜਾ ਬੋਲਦਾ, ਕੌੜਾ ਬੋਲਦਾ, ਸਭ ਕਹਿੰਦੇ ਜਿਹੜੇ ਲੋਭੀ ਹੁੰਦੇ ਆ ਨਾ, ਲੋਭੀ, ਇਹਨਾਂ ਨੂੰ ਕਦੇ ਵੀ ਅੰਦਰੋਂ ਤ੍ਰਿਪਤੀ ਨਹੀਂ ਹੁੰਦੀ ਹੈ, ਇਹ ਬਸ ਇਸੇ ਤਰ੍ਹਾਂ ਲੋਭ ਲਾਲਚ ਵਸ ਹੋ ਕੇ ਕਬੂਲ ਬੋਲਦੇ ਹਨ।
1: ਮੰਦ ਨਜ਼ਰ ਸਿੱਖ ਕੇ ਘਰ ਤਰੇ।
0: ਹੁਣ ਫਿਰ ਮਹਾਰਾਜ ਨੇ ਸਿੱਖਿਆ ਦਿੱਤੀ ਵੀ ਜਿਹੜਾ ਕੋਈ ਗੁਰੂ ਦਾ ਸਿੱਖ ਹੋਵੇ, ਬੜੀ ਵਾਰ ਬੇਨਤੀ ਕੀਤੀ ਹੈ ਸਾਨੂੰ ਮਹਾਰਾਜ ਨੇ ਬਹੁਤ

ਬਹੁਤ ਉੱਚਾ ਸੁੱਚਾ ਜੀਵਨ ਦਿੱਤਾ ਹੈ, ਸਾਡਾ ਕਰੈਕਟਰ ਬਹੁਤ ਉੱਚਾ ਕੀਤਾ ਸੀ ਮਹਾਰਾਜ ਨੇ, ਪਰ ਸਮੇਂ ਸਮੇਂ ਦੇ ਨਾਲ ਅਸੀਂ ਦਾਗਦਾਰ ਹੋ ਰਹੇ ਹਾਂ, ਦਾਗੀ ਹੋ ਰਹੇ ਹਾਂ, ਕਈ ਤਰ੍ਹਾਂ ਦੇ ਜਿਹੜੇ ਆ ਉਹ ਸਾਡੇ ਮਨ ਵਿੱਚ ਮਲੀਨਤਾ ਆ ਗਈ ਹੈ, ਗਿਰਾਵਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ, ਸੰਗਤ ਦੇ ਵਿੱਚ ਜਾਂ ਕਿਸੇ ਦੇ ਘਰ ਵਿੱਚ ਜਦੋਂ ਤੁਸੀਂ ਜਾਂਦੇ ਹੋ ਤੁਹਾਡੀ ਨਜ਼ਰ ਜਿਹੜੀ ਉਹ ਮੈਲੀ ਨਹੀਂ ਹੋਣੀ ਚਾਹੀਦੀ, ਤੁਹਾਡੀ ਨਜ਼ਰ ਵਿੱਚ ਮੈਲ ਨਹੀਂ ਹੋਣੀ ਚਾਹੀਦੀ। ਫਿਰ ਧਿਆਨ ਦੇ ਕੇ ਸੁਣਿਓ, ਮੰਦ ਨਜ਼ਰ ਸਿੱਖ ਕੇ ਘਰ ਧਰੇ, ਸਿੱਖ ਹੋ ਕੇ ਸਿੱਖ ਦੇ ਘਰ

0: महाराज जी कहिंदे ने सौ सिख परे नरक मैं जाई, वह नरकां दा भागी बनेगा। वह भावें गुरु का सिख अखाउंदा होवे, जे नज़र मैली हो गई है ना तो फिर वह नरकां दा भागी बनेगा, भाव उन्हूं कई दुख भोगने पैणगे।
1: नह तिस को मैं बन हो सहाई,
0: ते उस दा मैं कदे भी सहाई नहीं होवांगा, जां परमेश्वर वाहिगुरु उन्हां दे कदी सहाई जिहड़ा है ओह नहीं होवणगे।
1: नह प्रसाद की निंद अलावे,
0: और कदे भी लंगर दी बुरियाई नहीं करनी, कदे भी जो रुखा सुखा लंगर विच बनिया वह छक के वाहिगुरु का शुकराना करना, कदे भी लंगर की बुरियाई नहीं करनी है। असी ये लंगर नू माड़ा नहीं कहना, लंगर गुरु का है। इस वास्ते साहब जी कहिंदे नै प्रसाद की निंद अलावे, कदे भी प्रसाद होवे जां लंगर होवे उदी निंदा नहीं करनी है।
1: शोधत सिख को सादर खवावे,
0: जे कोई भुखण भाणा होवे, लोड़वंद जरूरतमंद होवे, उनू कोल बिठा के उनू आप लंगर छकावे, बना के तैयार करके उनू छकाउणा करे।
1: सो जागन को फल सो पाए,
0: ये भी ध्यान रखियो, जे कोई जिमें हुण कोई वाकई भुखण भाणा है जिन्हों लंगर प्रसाद की लोड़ है, जे तुसी उन्हों प्यार नाल बिठा के ते प्यार नाल लंगर छकाओगे ना ते महाराज कहिंदे सौ जगन को फल को पावे। ये एक पासे सौ यग कर लो, एक पासे किसे भुखण भाणे नू लंगर छका दिओ, एक बराबर है। सौ यग दे फल दे बराबर है किसे भुखण भाणे नू लंगर छकाउणा। सतगुरु महाराज कहिंदे सौ जगन को फल सो पावे, वह फिर सौ यग दे बराबर फल पाउंदा है।
1: गुर सिख को कर प्रेम शिकाए,
0: तुहाडे अंदर प्रेम होना चाहिए, ईरखा नहीं होनी चाहिए, नफरत नहीं होनी चाहिए। प्रेम नाल भिज के गुरु का प्यारा लंगर प्रसाद तैयार भी करे ते छकावे भी।
1: सिख को देई विवाह कराए,
0: और जे किसोई गुरु का सिख है, अज फिर बेनती करा, अज भरा बन के भरा दी बां पकड़न दी लोड़ है। असी बेगानिया नाल हाथ मिला के अपनियां तो दूर हो रहे हैं, अज लोड़ है भरा बन के, क्योंकि भरा मारू जंग ते करवा ही रहे ने, शरारती अंसर जड़े है वह भरा नाल भरा लड़ा रहे ने, भरा दा भरा दुश्मन बना रहे ने। अज लोड़ है कि गुरु साहब कहिंदे भरा बन के भरा दी बां पकड़ लो। जे कोई गुरु का सिख होवे पर आर्थिक तंगी होवे, उदे घर विच जवान धी व्याहुण वाली होवे ते उह सोचां च डुब्बिया होवे वी मैं धी दा विआह किद्दां करांगा, मैं धी दा विआह कित्थों करांगा, मेरे कोल ते दो वक्त दी रोटी मसां जुड़दी है। उस वेले की करे, कहिंदे फिर सिख को दे विवाह कराए, फिर उह सिख दी बांह पकड़ के उन्हूं कवे भी तू भी गुरु का प्यारा ते मैं भी गुरु का प्यारा, आपां सारे भाई भाई हाँ, तू चिंता ना कर, तेरी धी भी साड़ी धी है, पर बेटी को बेटी जाने। ते जिस माहौल विच अज असी रह रहे हैं साडे अंदर ते गंदगी भरी पई है, महाराज मेहर करन किरपा करन, जे असी धीआं वाले हाँ ते कदे किसे भी धी दे प्रथाए माड़ी सोच जां माड़ी विचार ना मन विच लेइए। साहब कहिंदे गुरु के सिखां दी बांह पकड़ो, जिहड़े लोड़वंद जरूरतमंद आ, जे उहदी धी दा विआह होवे ते रल के सारे जाने विआह करवाओ, ये तुहानू की मिलेगा, सौ जगन को फल सो पावे। ये गुरु महाराज उस वेले आनंदपुर साहब की धरती ते सिख संगतां नूं इह सिख्यावां दे रहे हन।
1: सौ निस्तर है बिलम नह लाए,
0: कहिंदे तुसीं जे किसे दा सहारा बन जाओगे ना ते परमेश्वर तुहाडा सहारा बन जाएगा, उह फिर तुहानूं इस भवसागर तो पार लंघा देगा। उह कहिंदे आ ना वी जैसी करनी वैसी भरनी, ਵੀ ਅਸੀਂ ਕਿਸੇ ਲਈ ਖੂਹ ਪੁੱਟਾਂਗੇ ਤਾਂ ਸਾਡੇ ਲਈ ਵੀ ਕੋਈ ਪੁੱਟ ਕੇ ਬੈਠਾ ਹੋਏਗਾ, ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਕੋਈ ਭਲਾ ਕਰਨ ਵਾਲਾ ਬੈਠਾ ਹੋਏਗਾ। ਇਹ ਤਾਂ ਹੈ ਨਾ ਵੀ ਹੱਥ ਨੂੰ ਹੱਥ ਹੈ, ਅਸੀਂ ਕਿਸੇ ਦਾ ਮਾੜਾ ਕਰ ਰਹੇ ਹਾਂ ਤਾਂ ਸਾਡਾ ਵੀ ਤਾਂ ਕੋਈ ਪਿੱਛੇ ਮਾੜਾ ਕਰਨ ਵਾਲਾ ਤਿਆਰ ਹੋਏਗਾ। ਅਤੇ ਜੇ ਅਸੀਂ ਕਿਸੇ ਦਾ ਭਲਾ ਕਰ ਰਹੇ ਹਾਂ ਸਾਡਾ ਵੀ ਕੋਈ ਭਲਾ ਕਰਨ ਵਾਲਾ ਹੋਏਗਾ। ਇਹ ਧਰਤੀ ਗੋਲ ਹੈ ਨਾ, ਜੋ ਤੁਸੀਂ ਅੱਜ ਹੱਥੋਂ ਦਿਓਗੇ ਉਹ ਘੁੰਮ ਕੇ ਫਿਰ ਸਾਡੇ ਕੋਲ ਹੀ ਆ ਜਾਣਾ, ਸਾਡੇ ਕੋਲ ਹੀ ਆਏਗਾ ਜੋ ਜਿਸ ਤਰ੍ਹਾਂ ਜਿਸ ਭਾਵਨਾ ਨਾਲ ਤੁਸੀਂ ਦੇ ਰਹੇ ਹੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਕੋਈ ਲੋੜਵੰਦ ਹੋਵੇ, ਭੁੱਖਣ ਭਾਣਾ ਹੋਵੇ, ਉਹਨੂੰ ਲੰਗਰ ਪ੍ਰਸ਼ਾਦ ਛਕਾਓ, ਜੇ ਕੋਈ ਧੀ ਵਿਆਹੁਣ ਵਾਲੀ ਹੋਵੇ ਤਾਂ ਰਲ ਕੇ ਉਹਦਾ ਸਹਾਰਾ ਬਣ ਕੇ ਉਹ ਧੀ ਨੂੰ ਵਿਆਹੋ, ਤੇ ਫਿਰ ਪਰਮੇਸ਼ਵਰ ਵਾਹਿਗੁਰੂ ਜੀ ਤੁਹਾਡੇ ਸਹਾਈ ਹੋਵਣਗੇ।
1: ਸਿੱਖ ਸਿੱਖ ਵਿਦਿਆ ਸਿੱਖ ਲਾਵੇ,
0: ਮਹਾਰਾਜ ਕਹਿੰਦੇ ਸਿੱਖ ਸਿੱਖ ਨੂੰ ਵਿਦਿਆ ਵੀ ਸਿੱਖ ਲਾਵੇ, ਭਾਵ ਅਸੀਂ ਸਾਡੇ ਕੋਲ ਹੁਣ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਆਰਥਿਕ ਹਾਲਤ ਸਾਡੀ ਚੰਗੀ ਹੈ, ਅਸੀਂ ਆਪਣੇ ਬੱਚੇ ਪੜ੍ਹਾ ਰਹੇ ਹਾਂ, ਧੀਆਂ ਪੁੱਤ ਪੜ੍ਹਾ ਰਹੇ ਹਾਂ, ਪਰ ਜੇ ਸਾਡੇ ਕੋਲ ਸਮਰੱਥਾ ਹੈ ਤੇ ਪਤਾ ਲੱਗੇ ਵੀ ਫਲਾਣਾ ਪਰਿਵਾਰ ਆਪਣੇ ਬੱਚੇ ਨੂੰ ਨਹੀਂ ਪੜ੍ਹਾ ਲਿਖਾ ਸਕਿਆ, ਉਹਦੀ ਮਦਦ ਕਰੋ। ਪਿਛਲੇ ਦਿਨੀ ਇਹ ਵੀ ਆਖਿਆ ਸੀ ਕਿ ਜਨਮ ਦਿਨ ਉੱਤੇ ਅਸੀਂ ਬਰਬਾਦੀ ਬੜੀ ਕਰਦੇ ਹਾਂ, ਬੇਫਜ਼ੂਲ ਦੇ ਖਰਚੇ, ਪਾਰਟੀਆਂ ਕਰ ਲਓ, ਆਹ ਕਰ ਲਓ, ਉਹ ਕਰ ਲਓ। ਜੇ ਕਿਸੇ ਆਪਾਂ ਬੱਚਿਆਂ ਨੂੰ ਅਸੀਂ ਸਿਖਾਉਣਾ ਹੈ, ਜੇ ਸਾਡੇ ਬੱਚੇ ਦਾ ਧੀ ਪੁੱਤ ਦਾ ਜਨਮ ਦਿਨ ਹੈ ਨਾ, ਉਹਨੂੰ ਕਹੋ ਵੀ ਪੁੱਤ ਧੀਏ ਆ ਤੇਰਾ ਜਨਮ ਦਿਨ ਮਨਾ ਕੇ ਆਈਏ, ਕਿਸੇ ਨੂੰ ਵਰਦੀ ਸਕੂਲ ਦੀ ਲੈ ਕੇ ਦੇ ਆਈਏ, ਕਿਸੇ ਨੂੰ ਕਿਤਾਬਾਂ ਲੈ ਕੇ ਦੇ ਆਈਏ, ਕਿਸੇ ਨੂੰ ਜਿਹੜਾ ਉਹ ਜੋ ਜੋ ਜ਼ਰੂਰਤ ਹੈ ਉਹਦੀ ਪੂਰੀ ਕਰ ਦਈਏ, ਅਨਾਥ ਆਸ਼ਰਮ ਜਾ ਕੇ ਉਹਨੂੰ ਦਿਖਾਓ ਵੀ ਬੱਚੇ ਆ ਦੇਖੋ ਇਹ ਵੀ ਤੁਹਾਡੇ ਵਰਗੇ ਬੱਚੇ ਨੇ। ਇਸ ਤਰ੍ਹਾਂ ਮਹਾਰਾਜ ਸਿੱਖਿਆਵਾਂ ਜਿਹੜੀਆਂ ਉਹ ਦੇ ਕੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਆ ਵੀ ਸਿੱਖ ਸਿੱਖ ਨੂੰ ਵਿਦਿਆ ਵੀ ਨਾਲ ਜਿਹੜੀ ਹੈ ਉਹ ਦੇਵੇ, ਭਾਵ ਜੇ ਕੋਈ ਆਰਥਿਕ ਪੱਖ ਤੋਂ ਕਮਜ਼ੋਰ ਹੋਵੇ ਤਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਜਿਹੜਾ ਉਹ ਗੁਰੂ ਕਾ ਸਿੱਖ ਕਰਵਾਵੇ।
1: ਨਗਨ ਸਿੱਖ ਕੋ ਵਸਤਰ ਉਡਾਵੇ,
0: ਤੇ ਜੇ ਕੋਈ ਨਗਨ ਹੋਵੇ, ਨਗਨ ਤੋਂ ਭਾਵ ਕਿ ਨਹੀਂ ਜੁੜਦਾ, ਦੋ ਕੱਪੜੇ ਵੀ ਨਹੀਂ ਜੁੜਦੇ, ਇੰਨੀ ਆਰਥਿਕ ਤੰਗੀ ਹੈ ਕਿ ਦੋ ਕੱਪੜੇ ਵੀ ਨਹੀਂ ਜੁੜਦੇ, ਪਾਟੇ ਪਾਏ ਆ ਜਾਂ ਲੀਰੋ ਲੀਰ ਪਾਏ ਹੋਏ ਆ, ਤਾਂ ਕੀ ਕਰੇ? ਫਿਰ ਉਸ ਨਗਨ ਦਾ ਤਨ ਢੱਕ ਦੇਵੇ, ਮਜ਼ਾਕ ਨਹੀਂ ਬਣਾਉਣਾ, ਕਦੇ ਕਿਸੇ ਗਰੀਬ ਦਾ ਮਜ਼ਾਕ ਨਾ ਬਣਾਈਏ, ਕਿਉਂਕਿ ਜਿਹੜੀ ਜਿਸ ਸਮੁੰਦਰ ਵਿੱਚ ਉਹਦੀ ਬੇੜੀ ਹੈ ਨਾ, ਸਾਡੀ ਵੀ ਬੇੜੀ ਉਹਦੇ ਵਿੱਚ ਹੀ ਹੈ, ਕੀ ਪਤਾ ਉਹ ਤਰ ਜਾਏ ਅਤੇ ਮੇਰੀ ਬੇੜੀ ਪਲਟ ਜਾਏ। ਕਦੇ ਕਿਸੇ ਗਰੀਬ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਜੇ ਮਹਾਰਾਜ ਨੇ ਸਾਨੂੰ ਅਮੀਰੀ ਦਿੱਤੀ ਹੈ ਤਾਂ। ਇੱਕ ਦਿਨ ਇਹ ਵੀ ਕਿਹਾ ਸੀ, ਚਲੋ ਪ੍ਰਸੰਗ ਉੱਦਾਂ ਦਾ ਚੱਲ ਰਿਹਾ ਵੀ ਜੇ ਤਾਂ ਅਮੀਰ ਘਰ ਦੇ ਬੱਚੇ ਕੱਪੜੇ ਪਾਉਂਦੇ ਆ, ਆ ਥਾਂ ਥਾਂ 'ਤੇ ਟਾਕੀਆਂ ਲੱਗੀਆਂ, ਉਹਨਾਂ ਦਾ ਤਾਂ ਬਣ ਗਿਆ ਫੈਸ਼ਨ, ਫੈਸ਼ਨ ਹੋ ਗਿਆ। ਸਾਨੂੰ ਪਤਾ ਵੀ ਅਮੀਰ ਘਰ ਦਾ ਧੀ ਪੁੱਤ ਹੈ, ਅਸੀਂ ਕਹਾਂਗੇ ਦੇਖੋ ਫੈਸ਼ਨ ਹੈ, ਅਤੇ ਜੇ ਉਹੀ ਕੱਪੜੇ ਗਰੀਬ ਨੇ ਪਾਏ ਹੋਣ ਸਾਨੂੰ ਤਰਸ ਆਉਂਦਾ ਵੀ ਦੇਖੋ ਗਰੀਬ ਹੈ, ਇਹਦੇ ਕੋਲ ਕੱਪੜੇ ਵੀ ਨਹੀਂ ਜੁੜਦੇ, ਟਾਕੀਆਂ ਉਹੀ ਲੱਗੀਆਂ ਨੇ। ਪਾਟੇ ਹੋਏ ਕੱਪੜੇ ਅਮੀਰ ਨੇ ਵੀ ਪਾਏ ਆ, ਗਰੀਬ ਨੇ ਵੀ ਪਾਏ ਆ, ਪਰ ਉਹਦੀ ਅਮੀਰੀ ਨੇ ਫੈਸ਼ਨ ਬਣਾ ਦਿੱਤਾ, ਅਤੇ ਉਹ ਗਰੀਬ ਜਿਹੜਾ ਸੀ ਅਸੀਂ ਉਹ ਕਹਿੰਦੇ ਦੇਖੋ ਕਿੰਨਾ ਗਰੀਬ ਹੈ, ਪਾਟੇ ਕੱਪੜੇ ਪਾਈ ਫਿਰਦਾ। ਅਮੀਰ ਨੂੰ ਨਹੀਂ ਕਹਿੰਦੇ ਅਸੀਂ, ਕਿਉਂਕਿ ਸਾਡੀ ਨਜ਼ਰ ਵਿੱਚ ਫਰਕ ਹੈ। ਕੋਈ ਅਮੀਰ ਆ ਜਾਏ ਜਿਹਦੇ ਕੋਲ ਧਨ ਦੌਲਤ ਹੈ, ਆਪ ਉੱਠ ਕੇ ਦਰਵਾਜ਼ੇ 'ਤੇ ਜਾਂਦੇ ਹਾਂ, ਅਤੇ ਜੇ ਕੋਈ ਗਰੀਬ ਆ ਜਾਏ ਤਾਂ ਅੰਦਰੋਂ ਹੀ ਆਵਾਜ਼ ਦੇ ਦਿੰਦੇ ਹਾਂ ਵੀ ਕਹਿੰਦੇ ਹੈ ਨਹੀਂ। ਸਾਡੀ ਨਜ਼ਰ 'ਚ ਫਰਕ ਹੈ, ਸਾਡੀ ਸੋਚ ਵਿੱਚ ਫਰਕ ਹੈ। ਮਹਾਰਾਜ ਨੇ ਗੁਰਬਾਣੀ ਦਾ ਆਸਰਾ ਦੇ ਕੇ ਇਸ ਸੋਚ ਨੂੰ ਖਤਮ ਕੀਤਾ ਹੈ। ਇਹ ਅਮੀਰੀ ਗਰੀਬੀ ਵਾਲੇ ਸੋਚ ਖਤਮ ਕਰ ਦਿਓ, ਅਸੀਂ ਇਨਸਾਨ ਹਾਂ, ਪਹਿਲਾਂ ਰੱਬ ਨੇ ਇਨਸਾਨ ਬਣਾਇਆ। ਸਾਹਿਬ ਕਹਿੰਦੇ ਜੇ ਕੋਈ ਨਗਨ ਹੋਵੇ ਤਾਂ ਉਹਨੂੰ ਵਸਤਰ ਦੇ ਕੇ ਉਹਦੇ ਤਨ ਨੂੰ ਢੱਕਣ ਦਾ ਕਾਰਜ ਵੀ ਗੁਰੂ ਕੇ ਸਿੱਖਾਂ ਨੇ ਕਰਨਾ ਹੈ।
1: ਕਾਰਜ ਅਰਿਓ ਸਿੱਖ ਕੋ ਸਾਦੇ,
0: ਜੇ ਕਿਸੇ ਗੁਰੂ ਕੇ ਸਿੱਖ ਦਾ ਕੋਈ ਕਾਰਜ ਅੜ ਜਾਏ, ਰੁਕਾਵਟ ਪੈ ਜਾਏ ਤਾਂ ਕੀ ਕਰਨਾ? ਸੰਗਤ ਨੇ ਰਲ ਕੇ ਉਹਦੇ ਕਾਰਜ ਨੂੰ ਸਵਾਰਨਾ ਹੈ।
1: ਜਮ ਕੀ ਬਾਦਾ ਸੋ ਨਹਿ ਲਾਦੇ।
0: ਜਦੋਂ ਅਸੀਂ ਕਿਸੇ ਦੀ ਮਦਦ ਕਰਾਂਗੇ, ਕਿਸੇ ਦੀ ਸਹਾਇਤਾ ਕਰਾਂਗੇ, ਉਹ ਪਰਮੇਸ਼ਵਰ ਵਾਹਿਗੁਰੂ ਜੀ ਵੀ ਸਾਡੀ ਸਹਾਇਤਾ ਕਰਨਗੇ, ਸਾਡੇ ਰਸਤੇ 'ਚ ਜਮ ਨਹੀਂ ਆਉਣਗੇ, ਜਮ ਨਹੀਂ ਆਵੇ ਨੇੜੇ। ਜਦੋਂ ਅਸੀਂ ਵੀ ਕਿਸੇ, ਜੇ ਸਾਨੂੰ ਮਹਾਰਾਜ ਨੇ ਇਸ ਯੋਗੇ ਕੀਤਾ ਹੈ ਵੀ ਇਸ ਯੋਗ ਕੀਤਾ ਹੈ ਵੀ ਅਸੀਂ ਕਿਸੇ ਨੂੰ ਵਸਤਰ ਦੇ ਸਕਦੇ ਹਾਂ, ਕਿਸੇ ਨੂੰ ਅੰਨ ਦੇ ਸਕਦੇ ਹਾਂ, ਕਿਸੇ ਦੀ ਧੀ ਦਾ ਵਿਆਹ ਕਰ ਸਕਦੇ ਹਾਂ, ਕਿਸੇ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ, ਅਤੇ ਮਹਾਰਾਜ ਕਹਿੰਦੇ ਫਿਰ ਤੁਹਾਡੇ ਰਸਤੇ ਵਿੱਚ ਕਦੇ ਵੀ ਕੋਈ ਵਿਘਨ ਨਹੀਂ ਆਵੇਗਾ।
1: ਇੱਕ ਦਿਨ ਬੈਠੇ ਗੁਰ ਮਹਾਰਾਜ।
0: ਇਸ ਤਰ੍ਹਾਂ ਸਾਹਿਬ ਜੀ ਰੋਜ਼ ਹੀ ਕੋਈ ਨਾ ਕੋਈ ਸਿੱਖਿਆਵਾਂ ਸਤਿਗੁਰੂ ਜੀ ਸੰਗਤਾਂ ਨੂੰ ਦੇ ਰਹੇ ਨੇ। ਰੋਜ਼ ਨਵੀਆਂ ਸੰਗਤਾਂ ਆ ਰਹੀਆਂ, ਰੋਜ਼ ਸਤਿਗੁਰੂ ਜੀ ਉਪਦੇਸ਼ ਦੇ ਕੇ ਸਮਝਾਉਂਦੇ ਹਨ।
1: ਚਾਹੋ ਦੇਸ਼ ਸੇਵਕ ਸਵਾ ਸਮਾਜ।
0: ਫਿਰ ਇਸੇ ਤਰ੍ਹਾਂ ਕੁਝ ਦਿਨ ਲੰਘੇ, ਇੱਕ ਦਿਨ ਮਹਾਰਾਜ ਜੀ ਬੈਠੇ ਆ, ਸਿੱਖ ਸੰਗਤਾਂ ਆ ਕੇ ਜੁੜ ਰਹੀਆਂ ਸਨ।
1: ਚੌਂਕੀ ਭਾਈ ਬਿਲਾਵਲ ਕੇਰੀ।
0: ਬਿਲਾਵਲ ਦੀ ਚੌਂਕੀ ਜਿਹੜੀ ਸੀ ਕਹਿੰਦੇ ਨੇ ਉਸ ਵੇਲੇ ਲੱਗੀ ਹੈ, ਜਿਹਦੇ 'ਚ ਬਿਲਾਵਲ ਰਾਗ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ।
1: ਗਾਵੇ ਹੈ ਰਾਗੀ ਪ੍ਰੀਤ ਕਨੇਰੀ।
0: ਗੁਰੂ ਘਰ ਦੇ ਜਿਹੜੇ ਕੀਰਤਨੀਏ ਸੀ, ਫਿਰ ਬੇਨਤੀ ਕਰਾਂ, ਕੁਛ ਗੱਲਾਂ ਤੁਹਾਡੇ ਲਈ ਹੁੰਦੀਆਂ ਨੇ ਅਤੇ ਕੁਛ ਗੱਲਾਂ ਸਾਡੇ ਲਈ ਹੁੰਦੀਆਂ, ਕੁਛ ਸਾਡੇ 'ਤੇ ਵੀ ਲੱਗਦੀਆਂ ਨੇ। ਸਾਨੂੰ ਵੀ ਮਹਾਰਾਜ ਸਮਝਾਉਂਦੇ ਆ ਵੀ ਜੇ ਤੂੰ ਆਹ ਉੱਚੀ ਥਾਂ 'ਤੇ ਬੈਠਾ ਤਾਂ ਇਹ ਨਾ ਸੋਚੀ ਵੀ ਮੈਂ ਹਾਂ, ਨਹੀਂ, ਕਿਤੇ ਨਾ ਕਿਤੇ ਮਹਾਰਾਜ ਨੇ ਸਾਨੂੰ ਵੀ ਹਲੂਣੇ ਦਿੱਤੇ ਆ। ਇੱਕ ਦਿਨ ਬਿਲਾਵਲ ਦੀ ਚੌਂਕੀ ਲੱਗੀ ਤੇ ਕੀਰਤਨ ਜਿਹੜਾ ਹੋ ਰਿਹਾ ਸੀ,
1: ਸਾਜ ਸਮਾਜ ਕੰਠ ਸੁਰ ਤਾਲ।
0: ਕਹਿੰਦੇ ਸੁਰ ਤੇ ਤਾਲ ਦੇ ਵਿੱਚ ਬੜਾ ਰਸ ਲੈ ਕੇ ਕੀਰਤਨ ਜਿਹੜਾ ਉਹ ਕਰ ਰਹੇ ਸਨ।
1: ਭਾਏ ਏਕ ਤਬ ਗਾਏ ਰਸਾਲ।
0: ਬੜੇ ਰਸ ਵਿੱਚ, ਬੜੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਸੁਰ ਤੇ ਤਾਲ ਨੂੰ ਇੱਕ ਕਰਕੇ ਰਾਗੀ ਸਿੰਘ ਗਾ ਰਹੇ ਸਨ।
1: ਖੁਸ਼ੀ ਖਾਲਸਾ ਸੁਣ ਕਰ ਹੋਵਾਂ।
0: ਸਾਰੀ ਸੰਗਤ ਬੜੀ ਖੁਸ਼ ਹੋਈ ਵੀ ਕੀਰਤਨ ਦਾ ਸਵਾਦ ਆ ਗਿਆ, ਅੱਜ ਰਸ ਆ ਗਿਆ, ਅੱਜ ਸਾਰੀ ਸੰਗਤ ਜਿਹੜੀ ਸੀ ਉਹ ਬਹੁਤ ਪ੍ਰਸੰਨ ਹੋਈ।
1: ਗੁਰਮਹਿ ਪ੍ਰੇਮ ਉਹ ਪਾਵਤ ਜੋਵਾਂ।
0: ਤੇ ਸੰਗਤ ਕਹਿਣ ਲੱਗੀ ਵੀ ਕਿੰਨੇ ਪ੍ਰੇਮ ਨਾਲ ਭਿੱਜੇ ਹੋਏ, ਭਰੇ ਹੋਏ ਆ ਵੀ ਇਹਨਾਂ ਨੇ ਇੰਨੇ ਪਿਆਰ ਨਾਲ ਭਿੱਜ ਕੇ ਗੁਰਬਾਣੀ ਕੀਰਤਨ ਸੁਣਾਇਆ ਹੈ।
1: ਵਾਹੋ ਵਾਹੋ ਸਭ ਹੁਣ ਸੁਣਾਇਓ।
0: ਹਰ ਇੱਕ ਦੇ ਮੁੱਖ ਤੋਂ ਕੀ ਨਿਕਲਿਆ? ਵਾਹ ਵਾਹ ਵਾਹ। ਇਹ ਵੀ ਬੜਾ ਕਮਾਲ ਦਾ ਕੀਰਤਨ, ਸੁਰੀਲਾ ਰਸ ਭਰਿਆ ਅੱਜ ਅਸੀਂ ਸ਼ਬਦ ਸੁਣਿਆ ਹੈ।
1: ਅੱਜ ਸ਼ਬਦ ਸੁੰਦਰ ਬਿਦ ਗਾਇਓ।
0: ਵੀ ਅੱਜ ਤੇ ਬੜੇ ਪਿਆਰ ਨਾਲ ਭਿੱਜ ਕੇ ਸ਼ਬਦ ਨੂੰ ਗਾਇਆ ਹੈ।
1: ਕਰੇ ਨਿਹਾਲ ਰਾਗੀਆਂ ਆਛੇ।
0: ਜਿਨ੍ਹਾਂ ਨੇ ਅੱਜ ਕੀਰਤਨ ਕੀਤਾ, ਗੁਰੂ ਘਰ ਦੇ ਕੀਰਤਨੀਆਂ ਨੇ, ਇਹਨਾਂ ਨੇ ਅੱਜ ਨਿਹਾਲ ਕਰ ਦਿੱਤਾ ਹੈ।
1: ਗਾਇਓ ਆਨੰਦ ਜਥਾ ਔਰ ਬਾਂਛੇ।
0: ਕਹਿੰਦੇ ਨੇ ਵੀ ਆਨੰਦ ਜਿਹੜਾ ਅਸੀਂ ਅੱਜ ਮੰਗਣ ਆਏ ਸੀ ਨਾ, ਸਾਨੂੰ ਅੱਜ ਉਹ ਆਨੰਦ ਇਹ ਸ਼ਬਦ ਸੁਣ ਕੇ ਮਿਲ ਗਿਆ ਹੈ।
1: ਸੁਣ ਕਲ ਗੀ ਤਰ ਉੱਚੇ ਕਹੀ।
0: ਮਹਾਰਾਜ ਹੱਸ ਪਏ ਜਦੋਂ ਸੰਗਤ ਨੇ ਵਾਹ ਵਾਹ ਕੀਤੀ ਨਾ ਵੀ ਵਾਹ ਕਮਾਲ ਕਰਤੀ, ਅੱਜ ਸ਼ਬਦ ਬੜਾ ਪਿਆਰ ਨਾਲ ਭਿੱਜ ਕੇ ਗਾਇਆ। ਸਤਿਗੁਰੂ ਜੀ ਮੁਸਕਰਾਇਆ ਔਰ ਮੁਸਕਰਾ ਕੇ ਜਦੋਂ ਸਤਿਗੁਰੂ ਜੀ ਨੇ ਸੰਗਤ ਪਾਸੋਂ ਵਾਹ ਵਾਹ ਸੁਣੀ ਹੈ।
1: ਭਾਈ ਕਹੀ ਲੋ ਪਾਈ ਕਹੀ।
0: ਸਾਹਿਬ ਜੀ ਪਤਾ ਕੀ ਕਹਿੰਦੇ? ਕਹਿੰਦੇ ਭਾਈ ਕਹੀ ਲੋ ਪਾਈ ਕਹੀ। ਇਹ ਰਮਜ ਸੀ, ਭਾਈ ਕਹੀ ਲੋ ਪਾਈ ਕਹੀ। ਹੁਣ ਕਿਸੇ ਨੂੰ ਸਮਝ ਨਹੀਂ ਆਈ ਵੀ ਮਹਾਰਾਜ ਕੀ ਬੋਲ ਗਏ। ਸੰਗਤ ਨੇ ਫਿਰ ਬੇਨਤੀ ਕੀਤੀ, ਮਹਾਰਾਜ ਆਹ ਕੀ ਤੁਸੀਂ ਕਹਿ ਗਏ? ਅਸੀਂ ਤੇ ਵਾਹ ਵਾਹ ਕਰਦੇ ਹਾਂ ਵੀ ਅੱਜ ਤੇ ਸਵਾਦ ਆ ਗਿਆ, ਰਸ ਆ ਗਿਆ, ਆਨੰਦ ਆ ਗਿਆ, ਤੇ ਤੁਸੀਂ ਕਹਿੰਦੇ ਹੋ ਵੀ ਕਹੀ। ਇਹ ਕਹੀ ਕਿੱਥੋਂ ਆ ਗਈ ਵਿੱਚ? ਹੁਣ ਉਹ ਕਹੀ ਕੀ ਹੈ ਉਹਨੂੰ ਸਮਝਣ ਲਈ ਅਗਲੇਰੇ ਸਮੇਂ ਵਿੱਚ ਮਹਾਰਾਜ ਕਿਰਪਾ ਕਰਨ ਸਾਨੂੰ ਜੋੜ ਲੈਣ, ਕਿਉਂਕਿ ਅੱਜ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਇਹ ਹੁਣ ਰਮਜ਼ ਜਿਹੜੀ ਗੁਰੂ ਸਾਹਿਬ ਨੇ ਪਾਈ ਹੈ, ਇਹਨੂੰ ਕਿਵੇਂ ਖੋਲ੍ਹਣਾ ਹੈ? ਸੰਗਤ ਨੇ ਬੇਨਤੀ ਕਰਨੀ ਹੈ ਵੀ ਮਹਾਰਾਜ ਅਸੀਂ ਤਾਂ ਵਾਹਵਾ ਕਰਦੇ ਹਾਂ, ਇਹ ਕਹੀ ਤੁਸੀਂ ਵਿੱਚ ਸ਼ਬਦ ਜਿਹੜਾ ਕਿਹਾ ਇਹਦਾ ਕੀ ਮਤਲਬ ਹੈ? ਫਿਰ ਸਤਿਗੁਰੂ ਜੀ ਦੱਸਣਗੇ, ਉਹ ਆਪਾਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਸਮਝਣ ਦਾ ਯਤਨ ਕਰਾਂਗੇ। ਅਰਦਾਸ ਕਰੋ, ਗੁਰੂ ਸਾਹਿਬ ਮਹਾਰਾਜ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਦਿਓ, ਭਗਤੀ ਦਾ ਜਾਗ ਲਾ ਦਿਓ। ਅਸੀਂ ਨਾਮ ਦੇ ਗੁਰਸਿੱਖ ਜਾਂ ਨਾਮ ਦੇ ਭਗਤ ਨਹੀਂ, ਅੰਦਰ ਸਾਡੇ ਭਗਤੀ ਦਾ ਜਾਗ ਲੱਗ ਜਾਏ, ਐਸੀ ਕਿਰਪਾ ਕਰ ਦਿਓ ਆਪਣੇ।

ਇਹ ਸਾਡੀ ਤੁਹਾਡੀ ਬੇਨਤੀ ਹੈ। ਮਹਾਰਾਜ ਕਿਰਪਾ ਕਰਨ, ਨਾਮ ਬਾਣੀ ਦਾ ਜਾਗ ਲੱਗ ਜਾਏ, ਬਾਣੀ ਔਰ ਬਾਣੀ ਦੇ ਧਾਰਨੀ ਬਣ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਮਹਾਰਾਜ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣ ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਪਾਤਸ਼ਾਹ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सोच सगल समग्री तुमरै तुम ते होए सो तुमरी गत मित तुम ही

ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ

ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸਣੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਕਰ

ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇਸ ਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਬਿਸਵੇ ਚਸਿਆਂ ਕੜੀਆਂ ਪਹਿਰਾ ਥਿਤੀ ਵਾਰੀ ਮਾਹਵਾ ਸੂਜ ਕੋ ਰੁੱਤ ਨੇਕ ਨਾਨਕ ਕਰਤੇ ਕੀ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਾ ਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਆਜੰਤ ਭੇਰੀ ਰਹਾਉ ਸਾਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਸ ਮੂਰਤ ਨਾਇਕ ਤੋਹੀ ਸਸ ਪਦ ਬਿਮਲ ਨਨੇਕ ਪਦ ਗੰਧ ਵਿਨ ਸਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਹਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰਿੰ ਕੋ ਹੋਏ ਜਾਤੇ ਤੇਰੇ ਨਾਈ ਵਾਸਾ ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੋਤ ਪੁਨ ਵੱਡਾ ਹੇ ਰਹਾਉ ਸਾਕਤ ਅਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲ ਹੈ ਜੋ ਵਹੈ ਦੁਖ ਪਾਵੈ ਹੈ ਜਮ ਕਾਲ ਸਹਿ ਸੇ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਬਹੁ ਕੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਵੋ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੇ

ਜੀਵਨ ਆਪਣੇ ਸੁਚੇਤ ਛੁਟੇ ਤਲਵਾਰ ਜਾ ਸੁਜੇਂਦਰ ਖੇ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ ਫਲੀ ਇਹ ਫੁਲੀ ਬੱਪੜੇ ਹੀ ਤਨ ਵਿੱਚ ਸੁਆ।

0: ਸਲੋਕ ਮਹਲਾ ਪਹਿਲਾ। ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤ੍ਰਿਕਰਨ ਸਰਬ ਵਿਚਾਰ ਸੱਚਾ ਤ੍ਰਿਅੰਬਰ ਸੱਚਾ ਦੀਵਾਰ ਸੱਚਾ ਤ੍ਰਿਅਗਮ ਸੱਚਾ ਪ੍ਰਮਾਣ ਸੱਚਾ ਤ੍ਰਿਅਕਰਮ ਸੱਚਾ ਨਿਸਾਰ ਸੱਚਿਤ ਅਖਲਕ ਕਰੋੜ ਸੱਚਾ ਸਪਤਾਨ ਸੱਚਾ ਸਭਜੋਰ ਸੱਚੀ ਤੇਰੀ ਸਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਨ ਸੱਚ ਜੋ ਮਰ ਜੰਮੇ ਸੁਖਤ ਨਿਕਤ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਚਲ ਥਾਉ

0: ਕਰਣਾ ਸਰਬ ਰਜਾਏ ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕੇ ਕਰੇ ਵਿਨਾਸ਼, ਇੱਕ ਨਾ ਪਹਾਣਾ ਕੱਢ ਲਏ, ਇੱਕ ਨਮਾਇ ਵਿੱਚ ਨਿਵਾਸ, ਪਿਆਕ ਨਾ ਜਾਪੀ ਜੇ ਕਿਸੇ ਅਨਰਾ,
0: ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੀ ਪਰਵਾਸ।
1: ਪੌੜੀ ਨਾਨਕ ਜੀ ਉਪਰ।

ਸੱਜਣੇ ਬੜੈ ਚੁਣ ਵੇਖੇ ਕੱਢੇ ਜਜਮਾ ਲਿਆ ਥਾਉ ਨਾ ਪਾਇਨ ਪੁੜਿਆ ਮਹਾਕਾਲੇ ਤੂੰ ਜਗ ਚਾਲਿਆ ਤੇਰਾ ਨਾਇਰ ਤੇ ਸੱਜਣ ਗਏ ਹਾਰ ਗਏ ਸੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਸਿਮਰੈ ਸੋਈ ਨਾ ਸਿਵਰ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸ਼ਿਵਸਨ।

तित नाम लाग ते तीस ते आवे जति तपी सर मन वसया सोई नाम स

ਸਰਵਨ ਤਾਂ ਪਰਸ ਕੇ ਅੱਥ ਸਰਵਨ ਗੁਰ ਅਮਰ ਸੁਨੀ ਜੈ ਸਕਿਆਤ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ।

ते नरस सहस समप ते नर दूली चै बह ते नर उथप बिथप।

ਓਰ ਸ਼ਬਦ ਦੀਪਕ ਦੀਪਾਯੋ ਜੈ ਸਿੱਖੇ ਸੰਗਰਯੋ ਤਤ ਹਰ ਚਰਨ ਮਿਲਾਯੋ ਨਾਨਕ ਕੁਲ

ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖੈ ਸਰਨ ਪਰੇ ਤੇ ਉਭਰੈ ਛੋੜ ਜਮਪੁਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੇ ਉਚਰੇ ਕਰਤਾਰੈ ਗੁਰ ਗੋਹਰ ਦਰਿਆਓ ਪਲਕ ਡੁਬੰਤ ਹੈ ਤਾਰੇ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦ੍ਰ ਪਰ ਹਰ ਪਰੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀਵਾਲਤਾ ਦੇ ਰਹਿਬਰ ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਾਹਿਬ ਅਜ਼ਮਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਕਰਨਾ ਨਿਧਾਨ ਪ੍ਰੇਮ ਦੀ ਮੂਰਤ, ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਸਤਿਗੁਰਾਂ ਨੇ ਤ੍ਰੁੱਟ ਕੇ ਪ੍ਰਸੰਨ ਹੋ ਕਰਕੇ ਜੋ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ, ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 665 ਅਤੇ 666 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਤੀਜਾ।

भूले अंध गवार बिखेया कै तन सदा दुख होए।

ਆਦਮੀ ਦਾ ਗੱਲ ਸਿੰਗਲ ਕਰ ਚਲਾਇਆ, ਗੈ ਕਰਨੀ ਕਿਰਤ ਵਾਚੀ ਹੈ ਬਹਿ ਲਿਖ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉ ਦੀ ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

ਪਹਿ ਵਿੱਚ ਪਵਨ ਵਹਿ ਸਦਭਾਉ, ਪਹਿ ਵਿੱਚ ਚੱਲੇ ਲਕਦਰੀਆ, ਪਹਿ ਵਿੱਚ ਅਗਨ ਕਢੈ ਵਿਗਾਰ, ਪਹਿ ਵਿੱਚ ਧਰਤੀ ਦੱਬੇ ਪਹਾੜ, ਪਹਿ

ਇਹੋ ਜਿਓ ਬਹੁਤੇ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚ ਆਪ ਗਵਾਇਆ।

ਪਿੰਡ ਸਭ ਦਿਸਦਾ ਦੇਖਾ ਜਿਹਾ ਗਵਾਈਏ ਜੇ ਲੋੜਾ ਚੰਗਾ ਆਪਣਾ ਕਰਪਨੋ ਨੀਤ ਸਦਾਈਏ ਜੇ ਜਰਵਾਣਾ ਪਰ ਹਰੇ ਜਰ ਵੇਸ ਘਰੇ ਦੀ ਆਈਏ ਹੋਰ ਹੈ ਨਾ ਭਰੀਏ ਪਾਈਏ ਹੋਰ ਹੈ ਨਾ ਭਰੀਏ ਪਾਈਏ।

ਜੋਗੀ ਸੁਨਤ ਹਨ ਜਿਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਸਤਿਆਮ ਸੰਤੋ।

ਇੱਕ ਹੁੰਦਾ ਖੈ ਚਲਿਆ ਥਾ ਉਤਨਾ ਪਿਕਾਏ ਕਾਰ ਚੱਲ ਥਲ ਜੀਆਂ ਪੁਰੀਆਂ ਲੋਆ ਕਾਰਾ ਕਾਰ ਓਏ ਜਾਖੈ ਸੁਤੂ ਹੈ ਜਾਣਾ ਤਨਾ ਪਤੇਰੀ ਸਾਰ ਨਾਨ ਭਗਤ ਪੁਖ ਸਲਾਨ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ